ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਬਕ ਹੋਵੇ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਮਿਸਰੈ ਮੇਰੀ ਮਾਏ

ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ। ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ।

ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ।

ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ।

ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਵੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ

ਤੇ ਕੁੰਚਰਿਆ ਸਥੂਲਾ ਸਬਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ

ਤੂੰ ਸਿਮੜਪਯੋ ਸੰਕਰੇ ਕੈਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸ਼ਰਣੀ ਫਰੇ ਤਿਨ ਕਹਿ ਦੁਸ਼ਟ ਦੁਖ ਤਹਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹਉ ਤਾਕੇ ਤਾਪ ਤਨ ਕਮੈ ਹਰ ਹਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵਾਏ।

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ

ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਦ ਜਿਨ ਕਾਓ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਨੋ ਵਡਭਾਗੀ ਹਉ, ਸਗਲ ਮਨੋਰਥ ਪੂਰੇ।

ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਧ ਨਿਧ ਰਾਘੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਬਸਾਰੋ। ਸਲੋਕ ਮਹੱਲਾ 5।

ਛੱਡ ਜਾਹੇ ਭਾਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨੌਨ ਆਵਤ ਆਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਛਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਿੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤ ਆਵਣਗਾ ਸਦਗਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਤਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਰ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਨ ਹਜ ਦੀਵਾਨ ਜੂਨ 1984 ਦੇ ਘੱਲੂ ਘਰ ਦੇ ਸਮੂਹ ਸ਼ਹੀਦਾਂ ਸ਼ਹੀਦ ਸੰਗਤਾਂ ਦੀਆਂ ਯਾਦਾਂ ਵਿੱਚ ਸਤਿਗੁਰੂ ਰੋਜ਼ਾਨਾ ਤਰ੍ਹਾਂ ਸ਼ਹੀਦੀ ਹਫ਼ਤਾ ਦੇ ਸੰਬੰਧ ਵਿੱਚ ਆਪ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੀਵਾਨ ਸਾਜ ਰਹੇ ਹਨ ਸਤਿਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਿੱਤਰ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਸੰਬੰਧ ਸੰਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਗ੍ਰੰਥ ਸੋਧਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਕਿ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਪ੍ਰਣਤਾ ਤੇ ਸ਼ਬਦ ਚੋਗ ਵੀ ਕੀਰਤਨ ਹੋਏ ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਾਤਾਂ ਬਖਸ਼ਣੀਆਂ ਅਮਿਤ ਸਿੰਘ ਵੱਲੋਂ ਜਨਤ ਖੁਸ਼ੀ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ ਅਸ਼ਵਿੰਦਰ ਸਿੰਘ ਕਾਰਜਾਂ ਦੀ ਸਫਲਤਾ ਵਾਸਤੇ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪ੍ਰੇਸ਼ ਸਿੰਘ ਚਾਵਲਾ ਜਨਮਦਿਨ ਖੁਸ਼ੀ ਸੁੱਖ ਸ਼ਾਂਤੀ ਕਾਰੋਬਾਰ ਤਰੱਕੀ ਚੜ੍ਹਦੀ ਕਲਾ ਵਾਸਤੇ ਜਸ਼ਨ ਸਿੰਘ ਦੇ ਜਨਮ ਖੁਸ਼ੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਅਰਦਾਸ ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾ ਮਨਹਾਰ ਸੱਚੇ ਚਰਨ ਸਿਰੇ ਵੀ ਹੈ ਭਾਈ ਭ੍ਰਮ ਭਾਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਵਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਏ ਭਾਈ ਹਰ ਕੈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਅਹਿਨਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਭਾਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀਅੜਾ ਜਲ ਜਾਉ ਬਹੁਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਿਥਾਵੈ ਥਾਉ ਰਿਜਗ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਕਾ ਨਾਉ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾਂ ਭਰਪੂਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਸੰਦਮਾਨ ਜਹਾਜ਼ ਨੇ ਪੜ ਰਹੇ ਹੋ ਇਹ ਸਾਰਾ ਹਫ਼ਤਾ ਹੀ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ। ਸ਼ਹੀਦੀ ਹਫ਼ਤਾ ਸਾਜ ਰਿਹਾ ਹੈ ਜੀ। ਆਓ ਪਹਿਲਾਂ ਕੀਰਤਨ ਲਾਈਨ ਜੁੜਨਾ ਕਰੀਏ। ਅੱਜ ਵਿਸ਼ੇਸ਼ ਤੌਰ 'ਤੇ ਭਾਈ ਸਰਬਜੀਤ ਸਿੰਘ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੀਰਤਨ ਜਥਾ ਵੀ ਪਹੁੰਚਿਆ ਹੈ। ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਆਪ ਆਪਣੇ ਸਵਾਰੇ ਦੁਆਰਾ ਜਹਾਜ਼ ਨੇ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੈਗੰਬਰ ਸ਼ਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਕਰਜੋ ਕੀ ਓਟ ਨਾਮ ਕੇ ਬੋਹਿਥ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਹੈ। ਸਤਿਗੁਰਾਂ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਜ ਰਹੇ ਹਨ। ਸੰਧਿਆ ਕਾਲ ਸਮੇਂ ਸਤਿਗੁਰਾਂ ਦੇ ਹਜ਼ੂਰ ਸੰਗਤੀ ਰੂਪ ਵਿੱਚ ਸੰਗਤਾਂ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਹੈ। ਉਪਰੰਤ ਅਲਾਹੀ ਬਾਣੀ ਦਾ ਕੀਰਤਨ ਸੁਧਰ ਦੀ ਚੌਂਕੀ ਸ੍ਰੀ ਰਹਿਰਾ ਸਾਹਿਬ ਪਾਠ ਆਪ ਸਤ ਸੰਗੀਆਂ ਨੇ ਸ਼ਰਵਣ ਕੀਤਾ ਹੈ। ਗੁਰੂ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਔਰ ਗੁਰੂ ਕਾ ਅਲਾਹੀ ਫਰਮਾਨ ਸੁਣਿਆ ਆਪ ਸਤ ਸੰਗੀਆਂ ਨੇ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ। ਉਪਰੰਤ ਆਰਤੀ ਆਰਤੇ ਦਾ ਪਵਿੱਤਰ ਕੀਰਤਨ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਪੇ ਗੁਰਪ੍ਰੀਤ ਸਿੰਘ ਜੀ ਤਿਨ੍ਹਾਂ ਦੇ ਜਥੇ ਨੇ ਹਾਜ਼ਰੀਆਂ ਭਰੀਆਂ ਹਨ। ਸੋ ਹੁਕਮ ਹੋਇਆ ਹੈ ਆਪ ਸੰਗਤਾਂ ਦੀ ਸੇਵਾ ਗੁਰ ਇਤਿਹਾਸ ਰਾਹੀਂ ਅਤੇ ਸੂਰਬੀਰ ਯੋਧਿਆਂ ਦੇ ਪਵਿੱਤਰ ਇਤਿਹਾਸ ਦੁਆਰਾ ਕਰਨੀ ਹੈ। ਮੇਰੀ ਅਤੇ ਆਪਣੀ ਹਾਜ਼ਰੀ ਕਰ ਗੁਰੂ ਚਰਨਾਂ ਦੇ ਵਿੱਚ ਮਨ ਕਰਕੇ ਲਵਾਓ। ਸਾਰੀ ਸੰਗਤ ਪਿਆਰ ਨਾਲ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗੀਓ ਸ਼ਹੀਦੀ ਸਪਤਾਹਕ ਘੱਲੂਘਾਰ ਹਫ਼ਤਾ ਅਸੀਂ ਇਹ ਮਨਾ ਰਹੇ ਹਾਂ ਜੋ ਕਿ 1 ਜੂਨ ਤੋਂ ਲੈ ਕੇ ਅਤੇ 7 ਜੂਨ ਤੱਕ ਹਜ਼ਾਰਾਂ ਸੰਗਤਾਂ ਦੀਆਂ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਹੋਈਆਂ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਬੇਅੰਤ ਸੰਗਤਾਂ ਇਕੱਤਰ ਹੋਈਆਂ। ਸੋ ਉਹਨਾਂ 'ਚੋਂ ਬੇਅੰਤ ਸੰਗਤਾਂ ਵੀ ਸ਼ਹੀਦੀਆਂ ਪਾ ਗਈਆਂ। ਸੋ ਉਹਨਾਂ ਸਰਬੱਤ ਸ਼ਹੀਦ ਸਿੰਘਾਂ ਨੂੰ ਯਾਦ ਕਰ ਰਹੇ ਹਾਂ। ਨਾਲ ਦੀ ਨਾਲ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਈਆ ਸ਼ਾਂਤੀ ਦੇ ਮੁਜੱਸਮੇ ਸਤਿਗੁਰੂ। ਸੋ ਗੁਰੂ ਮਹਾਰਾਜ ਅਪਾਰ ਅਪਾਰ ਬਖਸ਼ਿਸ਼ ਕਰ ਰਹੇ ਹਨ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵੀ ਪਵਿੱਤਰ ਇਤਿਹਾਸ ਆਪਾਂ ਕੁਝ ਸਮਾਂ ਸ਼੍ਰਵਣ ਕਰਾਂਗੇ ਔਰ 2 ਜੂਨ ਨੂੰ ਕੀ ਹੋਇਆ ਸ੍ਰੀ ਦਰਬਾਰ ਸਾਹਿਬ ਇਹ ਵੀ ਮੈਂ ਬੇਨਤੀ ਕਰਾਂਗਾ।

1947 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਮਲਿਆ ਦਾ ਜਨਮ ਹੋਇਆ। ਸੋ ਉਹਨਾਂ ਦੇ ਜੀਵਨ ਉੱਤੇ ਕੁਛ ਆਪਾਂ ਵਿਚਾਰਾਂ ਕਰਨੀਆਂ ਹਨ। ਸੋ ਬੇਨਤੀ ਕਰਦਿਆਂ, ਸ਼ਹੀਦ ਕੀ ਜੋ ਮੌਤ ਹੈ, ਉਹ ਕੌਮ ਕੀ ਹਯਾਤ ਹੈ। ਹਯਾਤ ਕਹਿੰਦੇ ਸਤਸੰਗੀ ਜ਼ਿੰਦਗੀ ਨੂੰ। ਜਿਹੜੀ ਸ਼ਹੀਦਾਂ ਦੀ ਮੌਤ ਹੁੰਦੀ ਹੈ, ਕੌਮਾਂ ਦੀ ਜਿੰਦ ਜਾਨ ਹੁੰਦੀ, ਪਿਆਰੇ ਕੌਮਾਂ ਦੀ ਜਿੰਦ ਜਾਨ। ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਕੌਮਾਂ ਜਿਉਂਦੀਆਂ ਨੇ। ਔਰ ਸੋ ਜਿਹੜੀ ਜ਼ਿੰਦਗੀ, ਇਹ ਤਾਂ ਜ਼ਿੰਦਗੀ ਹੈ ਪਿਆਰਿਓ, ਹਯਾਤ ਤੋਂ ਹਯਾਤ ਹੈ, ਮੌਤ ਵੀ ਹਯਾਤ ਹੈ। ਜ਼ਿੰਦਗੀ ਤਾਂ ਜ਼ਿੰਦਗੀ ਹੀ ਹੁੰਦੀ ਹੈ, ਪਰ ਬੇਨਤੀ ਕਰਦੇ ਜਿਹੜੀ ਮੌਤ ਹੈ ਭਾਈ, ਇਹ ਵੀ ਇੱਕ ਤਰੀਕੇ ਨਾਲ ਕਹਿ ਲਈਏ, ਇਹ ਵੀ ਜਿਹੜੀ ਮੌਤ ਹੈ ਸ਼ਹੀਦ ਦੀ, ਇਹ ਵੀ ਕੌਮ ਦੀ ਜਿੰਦ ਜਾਨ ਹੁੰਦੀ ਹੈ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਰੇ ਭੱਟਾਂ ਨੇ ਫਰਮਾਨ ਕੀਤਾ ਹੈ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਾਰ। ਭਨ ਮਥੁਰਾ ਦਾ ਮਤਲਬ ਹੈ ਭਾਈ ਮਥੁਰਾ ਜੀ ਕਹਿੰਦੇ ਨੇ, ਭੱਟ ਸਾਹਿਬਾਨ ਮਥੁਰਾ ਜੀ ਕਹਿੰਦੇ ਨੇ, ਕਿ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪ੍ਰਤੱਖ ਹਾਰ ਹਨ, ਪਰਮੇਸ਼ਰ ਦਾ ਰੂਪ ਹਨ। ਜਗ ਔਰ ਨਾ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਣ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਨ ਅੰਮ੍ਰਿਤ ਨਾਮ ਪੀਓ। ਇਹ ਪੱਧਤ ਤੇਰਾ ਮਤ ਚੂ ਕਹਿ ਰੇ ਮਨ, ਭੇਦ ਭੇਦ ਨਾ ਜਾਣ ਬੀਓ, ਪ੍ਰਤੱਖ ਗਿਰੇ ਹਿਰਦੈ ਗੁਰ ਅਰਜਨ ਕਹਿ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ ਧੰਨ ਸੁਜਨੀ ਜਿਨ ਜਨ ਜਣੇ, ਐਸੇ ਦੀਨ ਦਿਆਲ ਸਤਿਗੁਰਾਂ ਦਾ ਪ੍ਰਕਾਸ਼ ਪਿਤਾ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਔਰ ਧੰਨ ਮਾਤਾ, ਮਾਤਾ ਬੀਬੀ ਭਾਨੀ ਜੀ, ਤਿੰਨਾਂ ਦੇ ਗ੍ਰਹਿ ਵਿਖੇ ਹੋਇਆ। ਸੋ ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਪ ਜੀ ਦਾ ਬਚਪਨ ਬਤੀਤ ਹੋਇਆ। ਭੱਟਾਂ ਨੇ ਸੂਈਆਂ ਵਿੱਚ ਜ਼ਿਕਰ ਕੀਤਾ ਹੈ, ਕਹਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਹੇ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ, ਤੁਸਾਂ ਨੇ ਪ੍ਰਕਾਸ਼ ਲੈਂਦਿਆਂ ਸਾਰ, ਜਨਮ ਲੈਂਦਿਆਂ ਸਾਰ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਹੇ ਗੁਰੂ ਅਰਜਨ ਦੇਵ ਜੀ, ਤੁਸਾਂ ਜਨਮ ਲੈਂਦਿਆਂ ਸਾਰ ਹੀ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲੈਣਾ ਕੀਤਾ। ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਪਿਆਰਿਓ? ਗੁਰੂ ਨਾਨਕ ਦੇਵ ਜੀ ਦੇ ਬਾਰੇ ਇਹ ਬਚਨ ਨਹੀਂ ਕਹੇ ਗਏ। ਖਿਆਲ ਕਰਨਾ, ਗੁਰੂ ਨਾਨਕ ਦੇਵ ਜੀ ਦੇ ਬਾਰੇ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਕਿ ਗੁਰੂ ਨਾਨਕ ਦੇਵ ਜੀ ਆ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਜਗਤ ਵਿੱਚ ਆਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਸੋ ਗੁਰੂ ਨਾਨਕ ਦੇਵ ਜੀ ਗੁਰੂ ਹੀ ਪ੍ਰਗਟ ਹੋਏ ਸੰਸਾਰ ਦੇ ਉੱਤੇ। ਇਸ ਲਈ ਗੁਰੂ ਨਾਨਕ ਦੇਵ ਜੀ ਦੇ ਬਾਰੇ ਭੱਟਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਜਨਮ ਲੈਂਦਿਆਂ ਸਰ ਬ੍ਰਹਮ ਨੂੰ ਪਛਾਣ ਲਿਆ, ਉਹ ਤੇ ਆਪ ਹੀ ਬ੍ਰਹਮ ਸਨ। ਦੂਸਰੀ ਬੇਨਤੀ, ਦੂਸਰੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ, ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਹੋਇਆ। ਬਾਬਾ ਫੇਰੂ ਜੀ, ਧੰਨ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਹੋਇਆ। ਆਪ ਜੀ ਦਾ ਪਹਿਲਾ ਨਾਮ ਲੈਣਾ ਸੀ, ਗੁਰੂ ਨਾਨਕ ਦੇਵ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ, ਜਿਉਂਦੇ ਲਹਿਣਾ ਥਾਪਿਆ, ਗੁਰਿਆਈ ਦਾ ਛਤਰ ਫਿਰਾਇਆ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਉਂਦਿਆਂ ਲਹਿਣੇ ਸੇ ਅੰਗਦ ਕੀਆ, ਅੰਗੋ ਅੰਗਦ ਭਇਓ, ਅੰਗਾਂ ਨਾਲ ਲਾ ਕੇ ਆਪਣੀ ਜੱਫੀ 'ਚ ਲੈ ਕੇ ਅਤੇ ਲਹਿਣੇ ਸੇ ਅੰਗਦ ਕੀਆ, ਲਹਿਣੇ ਤੋਂ ਅੰਗਦ ਬਣਾ ਦਿੱਤਾ। ਮਤਲਬ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਲਹਿਣਾ ਹੈ। ਔਰ ਲਹਿਣਾ ਜੀ ਆਪਣੇ ਪਿਤਾ ਜੀ ਵਾਂਗ ਦੇਵੀ ਦੇ ਭਗਤ ਸੀ, ਦੇਵੀ ਦੀ ਉਪਾਸ਼ਨਾ ਕਰਦੇ ਸੀ। 28 ਸਾਲ ਦੀ ਉਮਰ ਤੱਕ ਭਾਈ ਲਹਿਣਾ ਜੀ ਨੂੰ ਬ੍ਰਹਮ ਦੇ ਬਾਰੇ ਅਤੇ ਗੁਰਮਤ ਬਾਰੇ ਕੋਈ ਪਤਾ ਨਹੀਂ ਸੀ।
ਭਾਈ ਯੋਧ ਜੀ ਤੋਂ ਬਾਣੀ ਸੁਣੀ ਹੈ, ਬਾਣੀ ਸੁਣ ਕੇ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਦੀ ਸ਼ਰਨ ਗਏ ਔਰ ਫਿਰ ਗੁਰੂ ਨਾਨਕ ਦੇਵ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ। ਲਹਿਣੇ ਸੇ ਅੰਗਦ ਕੀਆ, ਫਿਰ ਲਹਿਣੇ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਬਣੇ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਵੀ ਬਚਨ ਭੱਟਾ ਨੇ ਇਹੀ ਕਹੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣ ਆਵੈ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕੋਈ 70 ਸਾਲ ਦੀ ਉਮਰ ਤੱਕ ਆਪ ਜੀ ਨੂੰ ਨਾ ਤਾਂ ਬ੍ਰਹਮ ਦਾ ਪਤਾ ਸੀ ਅਤੇ ਨਾ ਗੁਰਮਤ ਦਾ ਕੋਈ ਪਤਾ ਸੀ। ਦੇਵੀ ਦੀ ਉਪਾਸ਼ਨਾ ਕਰਦੇ ਨੇ, ਤੀਰਥਾਂ ਦੀ ਯਾਤਰਾ 'ਤੇ ਜਾਂਦੇ ਨੇ। ਹਮ ਗੁਰ ਕੀਨੀ ਗੰਗਾ, ਤਾਂ ਗੰਗਾ ਨੂੰ ਹੀ ਆਪਣਾ ਗੁਰੂ ਮੰਨਿਆ ਹੋਇਆ ਸੀ। ਪਰ ਬੀਬੀ ਅਮਰੋ ਜੀ ਦੇ ਪਾਸੋਂ ਬਾਣੀ ਸੁਣ ਕੇ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਹੈ ਔਰ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਭਾਈ ਜੱਸੂ ਮੱਲ ਜੀ ਵੱਲ ਵਿਆਹੀ ਹੋਈ ਹੈ, ਸੋ ਬੀਬੀ ਅਮਰੋ ਜੀ ਤੋਂ ਬਾਣੀ ਸੁਣ ਕੇ ਬਾਬਾ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਦੀ ਸ਼ਰਨ ਆਏ। ਮਤਲਬ ਹੈ ਕਿ ਗੁਰੂ ਅਮਰਦਾਸ ਜੀ ਨੂੰ 70 ਸਾਲ ਦੀ ਉਮਰ ਤੱਕ ਨਾ ਬ੍ਰਹਮ ਦਾ ਅਤੇ ਨਾ ਗੁਰਮਤ ਦਾ ਪਤਾ ਸੀ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਵੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਸ਼ਹਿਰ ਦੇ ਵਿੱਚ ਹੋਇਆ ਔਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 18 ਸਾਲ ਦੀ ਉਮਰ ਤੱਕ ਸੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾ ਤਾਂ ਗੁਰਮਤ ਬਾਰੇ ਅਤੇ ਨਾ ਬ੍ਰਹਮ ਬਾਰੇ ਕੋਈ ਗਿਆਨ ਸੀ। ਇਸ ਲਈ ਭੱਟਾਂ ਨੇ ਕੇਵਲ ਅਤੇ ਕੇਵਲ ਗੁਰੂ ਅਰਜਨ ਦੇਵ ਸਾਹਿਬ ਜੀ ਵਾਸਤੇ ਬਚਨ ਕਹੇ ਨੇ ਕਿ ਤੈ ਗੁਰਮਤ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਦਾ ਕਾਰਨ ਇਹ ਹੈ ਪਿਆਰਿਓ, ਜਦੋਂ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਹੋਇਆ, ਬੀਬੀ ਭਾਨੀ ਜੀ ਵੀ ਪੂਰਨ ਗੁਰਸਿੱਖ ਨੇ, ਨਿਤਨੇਮ ਸਿਮਰਨ ਵਾਹਿਗੁਰੂ ਦੀ ਬੰਦਗੀ ਕਰਦੇ ਨੇ। ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਾਵੇਂ ਗੁਰੂ ਨਹੀਂ ਸੀ, ਫਿਰ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਰਹਿ ਕੇ ਸਾਰਾ ਦਿਨ ਸੇਵਾ ਸਿਮਰਨ ਭਗਤੀ ਕਰਦੇ ਹੈ ਔਰ ਗੁਰੂ ਅਰਜਨ ਦੇਵ ਜੀ ਦੇ ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਔਰ ਗੁਰੂ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਇਹ ਗੁਰਮਤ ਵਾਲਾ ਸੀ, ਇਹ ਵੀ ਅਸਰ ਪੈਂਦਾ ਬੱਚੇ ਉੱਤੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਬਾਰੇ ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸਾਂ ਜਨਮ ਲੈਂਦਿਆਂ ਸਾਰ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ। ਮਤਲਬ ਕਿ ਬੀਬੀ ਭਾਨੀ ਜੀ ਪੂਰਨ ਗੁਰਸਿੱਖ ਨੇ, ਮਾਂ ਦਾ ਅਸਰ ਪਿਆਰੇ ਬੱਚੇ 'ਤੇ ਹੁੰਦਾ ਹੈ, ਸਿਮਰਨ ਬੰਦਗੀ ਦਾ ਅਸਰ ਹੁੰਦਾ ਬੱਚੇ 'ਤੇ। ਸੋ ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਸਿੱਖ ਖਡਾਉਂਦੇ ਨੇ, ਉਹ ਵੀ ਬਾਣੀ ਪੜ੍ਹਦੇ ਨੇ, ਘਰ ਵਿੱਚ ਸਾਰੇ ਗੁਰਸਿੱਖ ਨਿਤਨੇਮ ਕਰਦੇ ਨੇ, ਸੇਵਾਦਾਰ ਸੇਵਾਦਾਰਨੀਆਂ ਨਿਤਨੇਮ ਕਰਦੇ ਨੇ ਔਰ ਗੁਰੂ ਘਰ ਦੇ ਵਿੱਚ ਹਰ ਰੋਜ਼ ਕੀਰਤਨ ਹੁੰਦਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਦੇ ਬਾਰੇ ਇਹ ਭੱਟਾਂ ਨੇ ਬਚਨ ਕਹੇ ਨੇ, ਹੇ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਲੈਂਦਿਆਂ ਸਾਰ ਗੁਰਮਤ ਨੂੰ ਅਤੇ ਬ੍ਰਹਮ ਨੂੰ ਪਛਾਣ ਲਿਆ। ਦੂਸਰੀ ਬੇਨਤੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ 3 ਜੂਨ ਨੂੰ ਸ਼ਹੀਦੀ ਗੁਰਪੁਰਬ ਸੀ, ਜਦੋਂ 1984 ਦੇ ਵਿੱਚ ਸਮੇਂ ਦੀ ਜ਼ਾਲਮ ਸਰਕਾਰ ਨੇ ਜਾਣ ਬੁੱਝ ਕੇ ਉਹ ਦਿਨ ਮਿਥਿਆ ਕਿ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕੇ, 3 ਜੂਨ ਨੂੰ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸੀ। ਬੇਨਤੀ ਕਰਦੇ ਹਾਂ ਕਿ ਹਾੜ ਸੁਦੀ 4 ਨੂੰ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਆਉਂਦਾ ਪਿਆਰਿਓ, ਹਾੜ ਸੁਦੀ 4 ਔਰ 1663 ਬਿਕਰਮੀ ਔਰ 1605 ਈਸਵੀ ਨੂੰ 5 ਮਈ ਨੂੰ, ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ। ਪਰ ਜਦੋਂ ਅਸੀਂ ਗੁਰਪੁਰਬ ਮਨਾਉਂਦੇ ਹਾਂ ਤਾਂ ਅੰਗਰੇਜ਼ੀ ਤਰੀਕ ਗਾਂਹ ਪਿਛਾਂ ਹੋ ਜਾਂਦੀ ਹੈ। ਧਿਆਨ ਦਿਓ ਕਿ ਜਿਹੜੀ ਅੰਗਰੇਜ਼ੀ ਤਰੀਕ ਹੈ ਇਹ ਅਗਾਂਹ ਪਿਛਾਂ ਹੋ ਜਾਂਦੀ ਹੈ। ਇਹਦਾ ਮਤਲਬ ਹੈ ਕਿ ਅਸਾਂ ਜਿਹੜੇ ਆਮ ਅਸੀਂ ਜਿਹੜੇ ਅੰਗਰੇਜ਼ੀ ਦੇ ਦਿਨ ਗਿਣਦੇ ਹਾਂ ਉਹਨਾਂ ਤਰੀਕਾਂ ਦੇ ਵਿੱਚ ਅਤੇ ਜਿਹੜੀ ਬਿਕਰਮੀ ਸਮਤ ਵਿੱਚ ਫਰਕ ਹੁੰਦਾ ਪਿਆਰਿਓ। ਜਿਹੜੇ ਗੁਰੂ ਸਾਹਿਬ ਦੇ ਗੁਰਪੁਰਬ ਆਪਾਂ ਮਨਾਉਂਦੇ ਹਾਂ ਇਹ ਸੁਦੀ ਅਤੇ ਵਧੀ ਦੇ ਮੁਤਾਬਕ ਮਨਾਉਂਦੇ ਹਾਂ, ਇਹ ਚੰਦਰਮਾ ਦੇ ਹਿਸਾਬ ਨਾਲ ਆਪਾਂ ਮਨਾਉਂਦੇ ਹਾਂ। ਇਸ ਲਈ ਚੰਦਰਮਾ ਦੇ ਦਿਨਾਂ ਦੀ ਅਤੇ ਆਮ ਦਿਨਾਂ ਦਾ ਬਹੁਤ ਫਰਕ ਪੈ ਜਾਂਦਾ।
ਇਸ ਵਾਸਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਜਿਹੜਾ ਸੀ ਇਹ 3 ਜੂਨ 1984 ਨੂੰ ਆਇਆ। ਬੇਅੰਤ ਸੰਗਤਾਂ, ਹਜ਼ਾਰਾਂ ਸੰਗਤਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਗੁਰਪੁਰਬ 'ਤੇ ਪਹੁੰਚੀਆਂ। ਠੰਡੀਆਂ ਮਿੱਠੀਆਂ ਛਬੀਲਾਂ ਦੇ ਉਸ ਵੇਲੇ ਜੱਗ ਲੱਗੇ ਹੋਏ ਸੀ, ਛਬੀਲਾਂ ਲੱਗੀਆਂ ਹੋਈਆਂ ਸੀ ਔਰ ਹਜ਼ਾਰਾਂ ਸੰਗਤਾਂ ਜਿਹੜੀਆਂ ਸੀ ਮਹਾਂਪੁਰਸ਼ਾਂ ਦੇ ਬਚਨ ਸੁਣਨ ਵਾਸਤੇ ਆ ਰਹੀਆਂ ਸੀ ਔਰ ਸੈਂਕੜੇ ਸੰਗਤਾਂ ਜਿਹੜੀਆਂ ਸੀ ਗ੍ਰਿਫਤਾਰੀਆਂ ਦੇਣ ਆ ਰਹੀਆਂ ਸੀ, ਕਿਉਂਕਿ ਉਹਨਾਂ ਸਮਿਆਂ 'ਚ ਮੋਰਚੇ ਲੱਗੇ ਹੋਏ ਸੀ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਧਰਮ ਯੁੱਧ ਮੋਰਚਾ, ਜਿਸ ਧਰਮ ਯੁੱਧ ਮੋਰਚੇ ਦੇ ਵਿੱਚ ਹਰ ਰੋਜ਼ ਸੈਂਕੜੇ ਹੀ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਔਰ ਪੰਥ ਦੇ ਜਿਹੜੇ ਆਗੂ ਸੀ ਉਹਨਾਂ ਸੰਗਤਾਂ ਨੂੰ ਸਿਰੋ ਪਾਓ ਦੇ ਕੇ ਅਤੇ ਗ੍ਰਿਫਤਾਰੀ ਲਈ ਤੋਰਦੇ। ਇਸ ਲਈ ਬੇਅੰਤ ਸੰਗਤਾਂ ਉਸ ਦਿਨ ਜਿਹੜੇ ਸ਼ਹੀਦੀ ਗੁਰਪੁਰਬ 'ਤੇ ਆਈਆਂ ਸੀ। ਦੂਸਰੇ ਨੰਬਰ 'ਤੇ ਬੇਅੰਤ ਸੰਗਤਾਂ ਗ੍ਰਿਫਤਾਰੀ ਦੇਣ ਆਈਆਂ ਸੀ। ਬਹੁਤ ਵੱਡਾ ਇਕੱਠ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਖੇ ਔਰ ਜਦੋਂ 1 ਜੂਨ ਨੂੰ ਕੱਲ੍ਹ ਬੇਨਤੀ ਕੀਤੀ ਸੀ, ਘੇਰਾ ਪਾ ਲਿਆ ਗਿਆ, ਲਗਾਤਾਰ ਸਾਰਾ ਦਿਨ ਗੋਲੀ ਚੱਲਦੀ ਰਹੀ, ਸੰਗਤਾਂ ਅੰਦਰ ਘਿਰ ਗਈਆਂ। ਇਸ ਲਈ 2 ਜੂਨ ਦਾ ਜਿਹੜਾ ਦਿਨ ਸੀ ਇਹ ਵੀ ਬੜਾ ਅਹਿਮ ਸੀ। ਇਹਦਾ ਕਾਰਨ ਸੀ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਸੀ, ਜਿਹੜੇ ਸਾਡੇ ਉਸ ਸਮੇਂ ਦੇ ਲੀਡਰ ਸੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਜਿਹੜੀਆਂ ਇਸ ਤਰ੍ਹਾਂ ਪੰਥ ਦੀਆਂ ਰਾਜਨੀਤਿਕ ਜਮਾਤਾਂ ਸੀ, ਤਿੰਨਾਂ ਨੇ ਸਿਵਲ ਨਾ ਫੁਰਮਾਨੀ ਜਿਹੜੀ ਸੀ ਇਹ ਲਾਗੂ ਕਰਨ ਦਾ ਐਲਾਨ ਕਰਨਾ ਸੀ 2 ਜੂਨ ਨੂੰ। ਸਿਵਲ ਨਾ ਫੁਰਮਾਨੀ ਦਾ ਮਤਲਬ ਹੁੰਦਾ ਪਿਆਰਿਓ ਕਿ ਜਿਹੜੀ ਸੰਗਤ ਵੈਰੂ ਜਿਹੜੀ ਸਰਕਾਰ ਸਮੇਂ ਦੀ ਹੈ ਇਹਨਾਂ ਦਾ ਵਿਰੋਧ ਕਰੋ, ਇਹਨਾਂ ਦੀ ਕੋਈ ਵੀ ਚੀਜ਼ ਜਿਹੜੀ ਹੈ ਇਹ ਨਾ ਵਰਤੋ। ਇਸ ਲਈ ਇਹ ਵੀ ਇਸ ਤਰ੍ਹਾਂ ਐਲਾਨ ਕਰਨਾ ਸੀ ਕਿ ਜਿਹੜੇ ਜ਼ਿਮੀਂਦਾਰ ਕਿਸਾਨ ਨੇ ਇਹ ਆਪੋ ਆਪਣੀ ਜਿਨਸ ਜਿਹੜੀ ਹੈ ਇਹ ਜਮ੍ਹਾਂ ਕਰਨ, ਇਹਨੂੰ ਮੰਡੀਆਂ ਦੇ ਵਿੱਚ ਨਾ ਲੈ ਕੇ ਜਾਓ, ਦੁੱਧ ਸਬਜ਼ੀਆਂ ਆਦਿਕ ਇਹ ਸ਼ਹਿਰਾਂ ਦੇ ਵਿੱਚ ਨਾ ਲੈ ਕੇ ਜਾਓ। ਇਹ ਪ੍ਰੋਗਰਾਮ ਉਲੀਕ ਕੇ ਲਿਆ ਗਿਆ ਸੀ ਪਹਿਲਾਂ ਹੀ 31 ਮਈ ਨੂੰ ਔਰ ਇਹਦਾ ਐਲਾਨ ਕਰਨਾ ਸੀ 2 ਜੂਨ ਨੂੰ, ਪਰ ਸਮੇਂ ਦੀ ਸਰਕਾਰ ਨੇ 1 ਜੂਨ ਨੂੰ ਹੀ ਸ੍ਰੀ ਦਰਬਾਰ ਸਾਹਿਬ ਉੱਤੇ ਅੰਧਾਧੁੰਦ ਗੋਲੀ ਚਲਾਈ। ਕੱਲ੍ਹ ਬੇਨਤੀ ਕੀਤੀ ਸੀ ਕਿ ਇਸ ਗੋਲੀਬਾਰੀ ਦੇ ਵਿੱਚ 4 ਸਿੰਘ ਖਾੜਕੂ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ 'ਚ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ, ਜਿਨ੍ਹਾਂ ਨੂੰ ਭਾਈ ਮਹਿੰਗਾ ਸਿੰਘ ਜੀ ਬੱਬਰ ਕਹਿੰਦੇ ਆ, ਉਹ ਗੁਰੂ ਦੇ ਲਾਲ ਸ਼ਹੀਦ ਹੋ ਗਏ ਔਰ ਭਾਈ ਬਾਜ ਸਿੰਘ ਜੀ ਤਬਲੇ ਵਾਲੇ, ਭਾਈ ਰਾਮ ਸਿੰਘ ਜੀ ਯੂਪੀ ਵਾਲੇ ਦੇਗੀਆ ਸਿੰਘ, ਇੱਕ ਸਿੰਘ ਸੀ ਭਾਈ ਮੇਜਰ ਸਿੰਘ ਜੀ, 4 ਸਿੰਘ ਦਮਦੀ ਮਿੱਟੀ ਸਾਲ ਦੇ ਸ਼ਹੀਦ ਹੋ ਗਏ 3 ਔਰ ਇਸ ਤੋਂ ਇਲਾਵਾ 7 ਸ਼ਰਧਾਲੂ ਜਿਹੜੇ ਸੀ ਸ਼ਹੀਦ ਹੋ ਗਏ। ਔਰ 2 ਜੂਨ ਵਾਲੇ ਦਿਨ ਬੜਾ ਵੱਡਾ ਪੰਥ ਇਕੱਠ ਹੋਇਆ ਜਿਹਦੇ ਵਿੱਚ ਭਾਈ ਮਹਿੰਗਾ ਸਿੰਘ ਜੀ ਦਾ ਸੰਸਕਾਰ ਅਤੇ ਜਿਹੜੇ 3 ਸਿੰਘ ਟਕਸਾਲ ਦੇ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੇ ਅੰਦਰ ਹੀ। ਜਿਹੜੀਆਂ ਸੰਗਤਾਂ ਸ਼ਹੀਦ ਹੋਈਆਂ ਸੀ ਉਹਨਾਂ ਸੰਗਤਾਂ ਦੇ ਪਰਿਵਾਰ ਜਿਹੜੇ ਸੀ ਉਹਨਾਂ ਦੇ ਸਰੀਰ ਲੈ ਗਏ। ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਇੱਕ ਸਿੰਘਾਂ ਦੀ ਹੰਗਾਮੀ ਮੀਟਿੰਗ ਸੱਦੀ, ਰਣਨੀਤੀ ਤਿਆਰ ਕਰਨ ਲੱਗੇ 1 ਜੂਨ ਨੂੰ। ਸਾਰੇ ਸਿੰਘ ਜਿਹੜੇ ਮੁਖੀ ਸਿੰਘ ਟਕਸਾਲ ਦੇ ਸਿਰ ਕੱਢ ਸਿੰਘ ਸੀ, ਜਥੇਦਾਰ ਸੀ, ਇਕੱਠੇ ਹੋਏ, ਜਿਨ੍ਹਾਂ ਦੇ ਵਿੱਚ ਸਤਸੰਗੀਓ ਜੇ ਬੇਨਤੀ ਮੈਂ ਕਰ ਦੇਵਾਂ, ਜਥੇਦਾਰ ਬਾਬਾ ਥਾਰਾ ਸਿੰਘ ਜੀ ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਸੰਧੂ ਔਰ ਭਾਈ ਸੁਜਾਨ ਸਿੰਘ ਜੀ ਮਨਾਵਾਂ, ਹਰਚਰਨ ਸਿੰਘ ਜੀ ਸਤਸੰਗੀ ਮੁਕਤਾ, ਇਸ ਤੋਂ ਇਲਾਵਾ ਹੋਰ ਜਿਹੜੇ ਪ੍ਰਮੁੱਖ ਸਿੰਘ ਸੀ ਇਹ ਮਹਾਂਪੁਰਸ਼ਾਂ ਨੇ ਇਕੱਤਰਤਾ ਸੱਦੀ, ਵਿਚਾਰਾਂ ਕੀਤੀਆਂ ਕਿ ਸਮੇਂ ਦੀ ਸਰਕਾਰ ਨੇ ਜਾਣ ਬੁੱਝ ਕੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਇਹ ਕਾਇਰਾਨਾ ਜਿਹੜਾ ਕਾਰਵਾਈ ਕੀਤੀ ਹੈ। ਕੱਲ੍ਹ ਬੇਨਤੀ ਕੀਤੀ ਸੀ ਕਿ ਇਹਦਾ ਕਾਰਨ ਸੀ ਕਿ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਸੀ, ਸਕੀਮ ਬਣ ਰਹੀ ਸੀ ਬਹੁਤ ਸਮਾਂ ਪਹਿਲਾਂ। ਸਰਕਾਰ ਨੇ ਕੋਈ 22 ਮਹੀਨੇ ਪਹਿਲਾਂ ਭਾਰਤੀ ਫੌਜ ਦੇ ਇੱਕ ਸੀਨੀਅਰ ਅਫਸਰ ਸਿਨਹਾ, ਜਨਰਲ ਸਿਨਹਾ, ਸੋ ਉਹਨਾਂ ਜਨਰਲ ਸਿਨਹਾ ਨੂੰ ਸੱਦ ਕੇ ਇੰਦਰਾ ਗਾਂਧੀ ਨੇ ਗੱਲ ਕਹੀ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਕਰਨੀ ਹੈ, ਪਰ ਉਹ ਹਿੰਦੂ ਵੀਰ
ਉਹਨੇ ਕਿਹਾ ਕਿ ਨਹੀਂ ਬਿਲਕੁਲ ਹੀ ਨਹੀਂ, ਫੌਜ ਦੀ ਵਰਤੋਂ ਆਪਾਂ ਆਮ ਪਬਲਿਕ ਉੱਤੇ ਨਹੀਂ ਕਰ ਸਕਦੇ। ਮਤਲਬ ਜਿਹੜੀ ਫੌਜ ਹੈ ਇਹ ਫੌਜ ਹੁੰਦੀ ਬਾਹਰਲੇ ਦੇਸ਼ਾਂ ਨਾਲ ਲੜਨ ਵਾਸਤੇ, ਦੇਸ਼ ਦੀ ਰੱਖਿਆ ਕਰਨ ਲਈ। ਜੇ ਫੌਜ ਨੂੰ ਅਸੀਂ ਦੇਸ਼ ਦੇ ਵਿੱਚ ਹੀ ਇਹਦੀ ਵਰਤੋਂ ਕਰਾਂਗੇ ਤਾਂ ਫੌਜ ਤੋਂ ਵਿਸ਼ਵਾਸ ਉੱਠੇਗਾ। ਇਹ ਉਸ ਜਰਨਲ ਇਹ ਗੱਲ ਕਹੀ ਸੀ। ਪਰ ਇੰਦਰਾ ਗਾਂਧੀ ਬੇਜਿੱਦ ਸੀ, ਉਹਨੇ ਸਾਸੀ ਜਿੱਦ ਕੀਤੀ। ਸਮਾਂ ਲੰਘਿਆ, ਫਿਰ ਇਹਨਾਂ ਨੇ ਚਕਰਾਤਾ ਨਾਮ ਦਾ ਸਥਾਨ ਹੈ ਯੂਪੀ ਦੇ ਵਿੱਚ, ਅਤੇ ਉੱਥੇ ਸਤਸੰਗੀ ਇਹਨਾਂ ਨੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਅਤੇ ਉੱਥੇ ਬਹੁਤ ਲੰਮਾ ਅਭਿਆਸ ਕੀਤਾ। ਮਤਲਬ ਕਿ ਅਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਲਾਲ ਬਿਲਡਿੰਗ ਸੀ ਉਹਦੇ ਵਿੱਚ ਗਏ ਨਹੀਂ ਸੀ। ਅਜੇ ਮਹਾਂਪੁਰਸ਼ ਸੋ ਸਤਸੰਗੀ ਉਹ ਨਾਨਕ ਨਮਾਜ਼ ਦੇ ਵਿੱਚ ਹੀ ਸੀ। ਜਦੋਂ ਸਰਕਾਰ ਇਹ ਸਕੀਮਾਂ ਲਾ ਰਹੀ ਸੀ, ਪਹਿਲਾਂ ਇਹ ਸਕੀਮ ਬਣਾਈ ਗਈ ਕਿ ਕੁਝ ਕਮਾਂਡੋ ਦਸਤੇ ਲੈ ਕੇ ਅਤੇ ਸੋ ਉਹਨਾਂ ਦੇ ਰਾਹੀਂ ਸੰਤਾਂ ਨੂੰ ਸੋ ਨਾਨਕ ਨਵਾਜ਼ ਦੇ ਵਿੱਚ ਚੁੱਕ ਲਿਆ ਜਾਵੇ। ਪਰ ਇਹ ਵੀ ਸਕੀਮ ਜਿਹੜੀ ਸੀ ਬਦਲ ਦਿੱਤੀ ਗਈ, ਕਹਿੰਦੇ ਕੋ ਨੁਕਸਾਨ ਹੋਏਗਾ। ਫਿਰ ਕੁਝ ਸਮਾਂ ਵਿਚਾਰਾਂ ਕੀਤੀਆਂ, ਫਿਰ ਇਹਨਾਂ ਨੇ ਰਹਿ ਲਈ ਵੱਖ ਵੱਖ ਜਰਨਲਾਂ ਦੀ, ਵੱਖ ਵੱਖ ਲੋਕਾਂ ਦੀ, ਅਤੇ ਅੰਤ ਨੂੰ ਇੰਦਰਾ ਗਾਂਧੀ ਨੇ ਇਹ ਫੈਸਲਾ ਕੀਤਾ ਕਿ 2 ਜੂਨ ਨੂੰ ਹਮਲਾ ਕਰਨਾ, ਉਹ ਤੋਂ ਪਹਿਲਾਂ ਇੱਕ ਰਿਹਰਸਲ ਕਰ ਲਈ ਜਾਵੇ, ਇੱਕ ਜਿਹੜਾ ਹੈ ਉਹਦੀ ਉਹਦਾ ਅਭਿਆਸ ਕਰ ਲਿਆ ਜਾਵੇ। ਇਸ ਵਾਸਤੇ ਪਹਾੜੀਆਂ ਦੇ ਵਿੱਚ ਬਣਾ ਕੇ ਹਰਿਮੰਦਰ ਸਾਹਿਬ ਦਾ ਮਾਡਲ, ਕਹਿੰਦੀ ਆਪਾਂ ਜਾ ਸਕਦੇ ਹਾਂ, ਕਹਿੰਦੀ ਹਮਲਾ ਕਰਨਾ, ਕਹਿੰਦੀ ਆਪਾਂ ਲੰਘਣਾ, ਕੀ ਹੋਣਾ। ਇਸ ਤੋਂ ਪਹਿਲਾਂ ਸਤਸੰਗੀਓ ਮਈ ਦੇ ਵਿੱਚ ਅਕਾਲੀ ਲੀਡਰਾਂ ਦੇ ਨਾਲ ਇੰਦਰਾ ਦਾ ਲਗਾਤਾਰ ਸੰਪਰਕ ਬਣਿਆ ਰਿਹਾ। ਇੰਦਰਾ ਗਾਂਧੀ ਦੇ ਨਾਲ ਇਹ ਲੀਡਰ ਜਿਹੜੇ ਸੀ ਲਗਾਤਾਰ ਸੰਪਰਕ ਵਿੱਚ ਰਹੇ, ਚਿੱਠੀ ਪੱਤਰ ਵੀ ਉਹਨਾਂ ਨੂੰ ਕਰਦੇ ਰਹੇ। ਇਹ ਚਿੱਠੀਆਂ ਬਾਹਰ ਅੱਜ ਕੱਲ੍ਹ ਇਹ ਲੀਕ ਹੋ ਗਈਆਂ, ਇਹ ਜਨਤਕ ਹੋ ਗਈਆਂ ਕਿ ਇਹਨਾਂ ਲੀਡਰਾਂ ਨੇ ਇੰਦਰਾ ਦੇ ਨਾਲ ਲਗਾਤਾਰ ਸੰਪਰਕ ਕੀਤਾ ਕਿ ਇਹ ਜਿਹੜਾ ਅੰਦਰ ਵੜ ਬੈਠਾ ਸਾਧ ਇਹ ਸਾਡੇ ਕਹਿਣੇ ਤੋਂ ਪਰੇ ਹੋ ਗਿਆ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਦਰਬਾਰ ਸਾਹਿਬ ਦੇ ਹਮਲੇ ਦੇ ਕਈ ਕਾਰਨ ਸੀ, ਇਹਨਾਂ ਕਾਰਨਾਂ ਦੇ ਵਿੱਚ ਜਿਹੜੇ ਇਸ ਸਮੇਂ ਦੇ ਲੀਡਰ ਸੀ ਇਹ ਵੀ ਸੀ। ਇਹਨਾਂ ਨੂੰ ਇਹ ਸੀ ਕਿ ਜੇ ਸੰਤ ਜਰਨੈਲ ਸਿੰਘ ਰਹਿ ਗਏ ਰਾਜਨੀਤੀ ਦੇ ਵਿੱਚ, ਧਾਰਮਿਕ ਖੇਤਰ ਦੇ ਵਿੱਚ ਇਹਨਾਂ ਦਾ ਇੰਨਾ ਉੱਚਾ ਨਾਮ ਹੋ ਜਾਣਾ, ਸਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ। ਇਹ ਕਾਰਨ ਸੀ ਪਿਆਰਿਓ। ਅਤੇ ਬੇਨਤੀ ਕਰਦੇ ਹਾਂ ਅੱਜ ਦੇ ਦਿਨ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ ਪਿਆਰਿਓ। ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਮਾਤਾ ਨਿਹਾਲ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਜਨਮ ਹੋਇਆ। ਸਤਸੰਗੀਓ ਬੇਨਤੀ ਕਰਦੇ ਹਾਂ ਕਿ ਜਦੋਂ ਬੱਚਾ ਸੰਸਾਰ ਦੇ ਵਿੱਚ ਆਉਂਦਾ, ਸਾਨੂੰ ਹੁਣ ਕੀ ਪਤਾ ਕਿ ਉਹਨੇ ਕੋਈ ਸੰਤ ਬਣਨਾ, ਉਹਨੇ ਸਾਧੂ ਬਣਨਾ, ਉਹਨੇ ਕੋਈ ਬ੍ਰਹਮ ਗਿਆਨੀ ਬਣਨਾ, ਉਹਨੇ ਚੋਰ ਬਣਨਾ, ਉਹਨੇ ਡਾਕੂ ਬਣਨਾ, ਕੀ ਹੈ ਉਦੋਂ ਨਹੀਂ ਪਤਾ ਹੁੰਦਾ। ਇਹ ਕਾਰਨ ਹੈ ਕਿ ਬਹੁਤ ਸਾਰੇ ਸਾਡੇ ਸੂਰਬੀਰ ਯੋਧਿਆਂ ਦੇ ਜਨਮ ਦਾ ਪਤਾ ਹੀ ਨਹੀਂ, ਜਿਵੇਂ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਜਨਮ ਬਾਰੇ ਅਜੇ ਤਰੀਕ ਦਾ ਪਤਾ ਹੀ ਨਹੀਂ, ਕਿਹੜੇ ਤਰੀਕ ਨੂੰ, ਕੁਛ ਵਿਦਾਨ ਕੁਛ ਕਹਿੰਦੇ ਨੇ, ਕੋਈ ਕੁਛ ਕਹਿੰਦੇ ਨੇ। ਹਾਂ ਸ਼ਹੀਦੀ ਦਾ ਪਤਾ ਹੁੰਦਾ ਕਿ ਫਲਾਣੇ ਦਿਨ ਸ਼ਹੀਦ ਹੋਏ, ਕਿਉਂਕਿ ਉਹਨਾਂ ਨੇ ਬੰਦਗੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਕਮਾਈ ਕਰਕੇ ਉੱਚਾ ਸੁੱਚਾ ਜੀਵਨ ਬਣਾ ਲਿਆਂਦਾ, ਅਤੇ ਭਗਤੀ ਮੈਂ ਸ਼ਕਤੀ ਹੈ। ਇਸ ਲਈ ਇਹੋ ਜਿਹੇ ਮਹਾਂਪੁਰਸ਼ਾਂ ਦੇ ਜਿਹੜੇ ਜੀਵਨ ਨੇ ਇਹ ਸਤਸੰਗੀਓ ਆਮ ਤੌਰ 'ਤੇ ਉਹਨਾਂ ਦੇ ਜਨਮ ਦੇ ਬਾਰੇ ਬਹੁਤਾ ਪਤਾ ਨਹੀਂ ਹੁੰਦਾ। ਸਿਮਰਨਜੀਤ ਸਿੰਘ, ਸਰਦਾਰ ਸਿਮਰਨਜੀਤ ਸਿੰਘ 12 ਫਰਵਰੀ ਨੂੰ ਬਹੁਤ ਲੰਮਾ ਸਮਾਂ ਮਨਾਉਂਦੇ ਰਹੇ ਮਹਾਂਪੁਰਸ਼ਾਂ ਦਾ ਜਨਮ। ਸੋ ਸਰਦਾਰ ਸਿਮਰਨਜੀਤ ਸਿੰਘ ਜੀ ਮਨਾਉਂਦੇ ਰਹੇ, ਉਹਨਾਂ ਨੂੰ ਮੁਬਾਰਕ ਭਾਈ, ਉਹਨਾਂ ਨੇ ਉੱਦਮ ਲਗਾਤਾਰ ਕਰੀ ਰੱਖਿਆ। 1984 ਤੋਂ ਬਾਅਦ ਲਗਾਤਾਰ ਉਹ ਮਹਾਂਪੁਰਸ਼ਾਂ ਦਾ ਜਨਮ 12 ਫਰਵਰੀ ਨੂੰ ਮਨਾਉਂਦੇ ਰਹੇ। ਪਰ ਬਾਅਦ ਵਿੱਚ ਸੰਤਾਂ ਦੇ ਪਰਿਵਾਰ ਨੇ ਸਕੂਲ ਤੋਂ ਜਦ ਸਰਟੀਫਿਕੇਟ ਲਿਆ, ਜਿਹੜਾ ਮਹਾਂਪੁਰਸ਼ਾਂ ਦੀ ਪੜ੍ਹਾਈ ਦਾ, ਪਿੰਡ ਵਿੱਚ 5ਵੀਂ ਜਮਾਤ ਤੱਕ ਮਹਾਂਪੁਰਸ਼ ਪੜ੍ਹੇ, ਔਰ ਸਕੂਲ ਦੇ ਵਿੱਚੋਂ ਫਿਰ ਉਹਨਾਂ ਨੇ ਜਨਮ ਦਾ ਸਰਟੀਫਿਕੇਟ ਜਿਹੜਾ ਸੀ ਕਢਵਾਇਆ, ਉਹਦੇ ਉੱਤੇ 2 ਜੂਨ 1947 ਲਿਖਿਆ ਹੋਇਆ ਸੀ। ਇਸ ਲਈ ਮਹਾਂਪੁਰਸ਼ਾਂ ਦੇ ਪਰਿਵਾਰ ਨੇ ਉਹਨਾਂ ਦਾ ਜਨਮ ਦਿਨ ਜਿਹੜਾ ਸੀ ਇਹ 2 ਜੂਨ ਨੂੰ ਮਨਾਉਣ ਦਾ ਫੈਸਲਾ ਕੀਤਾ। ਵੈਸੇ ਇਹ ਵੀ ਬੇਨਤੀ ਕਰਦੇ ਹਾਂ, ਸਾਡੇ ਵਿੱਚ ਬਹੁਤ ਸਾਰੇ ਹੋਣਗੇ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਸਕੂਲ ਦੇ ਸਰਟੀਫਿਕੇਟ ਉੱਤੇ ਹੋਰ ਜਨਮ ਤਰੀਕ ਹੈ ਅਤੇ ਜਿਹੜਾ ਜਨਮ ਹੋਇਆ ਹੁੰਦਾ ਹੋਰ ਤਰੀਕ ਹੁੰਦੀ ਹੈ। ਉਹਦਾ ਕਾਰਨ ਇਹ ਹੁੰਦਾ, ਮਾਂ ਬਾਪ ਉਦੋਂ ਅਨਪੜ੍ਹ ਹੁੰਦੇ ਸੀ,

ਤੇ ਸਕੂਲੇ ਬੱਚੇ ਨੂੰ ਭੇਜ ਦੇਣਾ, ਬੜੇ ਬੜੇ ਬੱਚੇ ਖੇਡਦੇ ਫਿਰਦੇ 6-7 ਸਾਲ ਦੇ, ਤੇ ਉਹਨਾਂ ਨੂੰ ਸਕੂਲ ਦੇ ਵਿੱਚ ਭੇਜ ਦੇਣਾ ਤੇ ਸਤਸੰਗੀ ਅਟੇ ਸਟੇ ਜਿਹੜੀ ਤਰੀਕ ਹੋਣੀ ਲਿਖਾ ਦੇਣੀ ਅਟੇ ਸਟੇ। ਉਹਨਾਂ ਸਮਿਆਂ ਦੇ ਵਿੱਚ ਤਰੀਕਾਂ ਦਾ ਖਿਆਲ ਨਹੀਂ ਸੀ ਰੱਖਿਆ ਜਾਂਦਾ, ਜਾਂ ਕੋਈ ਭੈਣ ਭਰਾ ਪੜ੍ਹਦਾ ਹੁੰਦਾ ਛੋਟਾ ਜਿਹੜਾ ਬੱਚਾ ਹੁੰਦਾ ਸੀ ਉਹਨੂੰ ਵੀ ਸਕੂਲ ਤੋਰ ਦਿੰਦੇ, ਚਲੋ ਬਹਿਣੀ ਖਲੋਣਾ ਸਿੱਖ ਜਾਏਗਾ। ਜੇ ਟੀਚਰਾਂ ਨੇ ਪੁੱਛਣ ਇਹਦਾ ਜਨਮ ਕਦੋਂ ਹੋਇਆ, ਤੇ ਮਨ ਚ ਵਿਚਾਰ ਕਰਨੀ ਜੇ ਇਹਦਾ ਜਨਮ ਸਹੀ ਦੱਸ ਦਿੱਤਾ ਨਾ ਦਾਖਲਾ ਨਹੀਂ ਕਰਨਾ ਇਹ ਛੋਟਾ ਜੇ, ਫਿਰ ਜਾਣ ਕੇ 1-2 ਵੱਡਾ ਲਿਖਾ ਕੇ ਤੈਨੂੰ ਉਹਦੇ ਉਹਨੂੰ ਸਕੂਲੇ ਜਿਹੜਾ ਸੀ ਦਾਖਲਾ ਕਰਵਾ ਦੇਣਾ। ਇਹ ਕਾਰਨ ਹੈ ਕਿ ਜਿਹੜੇ ਸਕੂਲਾਂ ਦੇ ਸਰਟੀਫਿਕੇਟ ਦੇ ਵਿੱਚ ਵੀ ਜਨਮ ਤਰੀਕ ਦਾ ਫਰਕ ਹੁੰਦਾ ਪਿਆ ਰਿਹਾ। ਇਸ ਲਈ ਇਹ ਮਹਾਂਪੁਰਸ਼ਾਂ ਦੇ ਪਰਿਵਾਰ ਨੇ ਸਕੂਲ ਦੇ ਸਰਟੀਫਿਕੇਟ ਅਨੁਸਾਰ ਮਹਾਂਪੁਰਸ਼ਾਂ ਦਾ ਜਿਹੜਾ ਜਨਮ ਦਿਨ ਹੈ ਇਹ 2 ਮਨਾਉਣ ਦਾ ਫੈਸਲਾ ਕੀਤਾ। ਸੋ ਅੱਜ ਦੇ ਦਿਨ ਬਹੁਤ ਵੱਡਾ ਇਕੱਠ ਰੋਡੇ ਪਿੰਡ ਵਿੱਚ ਹੁੰਦਾ ਭਾਈ, ਉੱਥੇ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਇਆ ਜਾਂਦਾ। ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਸੀ, ਉਸ ਦਿਨ ਹਜ਼ਾਰਾਂ ਸੰਗਤਾਂ ਦਰਬਾਰ ਸਾਹਿਬ ਆਈਆਂ ਹੋਈਆਂ ਸੀ। ਸਰਕਾਰ ਨੇ ਬਿਨਾਂ ਕਿਸੇ ਕਾਰਨ ਤੋਂ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਜਿਹੜਾ ਸੀ ਫੈਸਲਾ ਕਰ ਲਿਆ। ਇਹਦੀ ਬਕਾਇਦਾ ਇੱਕ ਬਹੁਤ ਵੱਡੀ ਟ੍ਰੇਨਿੰਗ ਦਿੱਤੀ ਗਈ ਫੌਜ ਨੂੰ। ਕਈ ਜਰਨੈਲਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਕਈਆਂ ਜਰਨੈਲਾਂ ਨੂੰ ਹਨੇਰੇ 'ਚ ਰੱਖਿਆ ਗਿਆ। ਜਿਹੜੇ ਸਿੱਖ ਜਰਨੈਲ ਸੀ, ਅੰਮ੍ਰਿਤਧਾਰੀ ਜਰਨੈਲ ਸੀ, ਉਹਨਾਂ ਨੂੰ ਬਿਲਕੁਲ ਹਨੇਰੇ 'ਚ ਰੱਖਿਆ ਗਿਆ, ਦੱਸਿਆ ਤੱਕ ਨਹੀਂ ਗਿਆ। ਔਰ ਇਹ ਵੀ ਬੇਨਤੀ ਕਰਾਂ ਕਿ ਦਰਬਾਰ ਸਾਹਿਬ 'ਤੇ ਹਮਲੇ ਦੇ ਕਈ ਕਾਰਨ ਸੀ। ਉਹਦੇ 'ਚ ਇੱਕ ਕਾਰਨ ਇਹ ਸੀ ਕਿ ਜਿਹੜੀ ਇੰਦਰਾ ਗਾਂਧੀ ਸੀ, ਇਹਦੀ ਨੇੜਤਾ ਸੀ ਉਸ ਸਮੇਂ ਦੇ ਰੂਸ ਦੀ ਸਰਕਾਰ ਨਾਲ। ਲਿਓਨਿਡ ਬ੍ਰੇਜ਼ਨੇਵ ਉਸ ਸਮੇਂ ਦਾ ਰਾਸ਼ਟਰਪਤੀ ਸੀ ਰਸ਼ੀਆ ਦਾ। ਸੋ ਰਸ਼ੀਆ ਨੇ ਇੱਕ ਖੁਫੀਆ ਰਿਪੋਰਟ ਦਿੱਤੀ ਸਮੇਂ ਦੀ ਸਰਕਾਰ ਇੰਦਰਾ ਨੂੰ ਕਿ ਜੇਕਰ ਛੇਤੀ ਛੇਤੀ ਕਾਰਵਾਈ ਤੂੰ ਨਾ ਕੀਤੀ ਤਾਂ ਇਹਨਾਂ ਨੇ ਵੱਖਰੇ ਦੇਸ਼ ਦਾ ਐਲਾਨ ਕਰ ਦੇਣਾ। ਇਸ ਲਈ ਰਸ਼ੀਆ ਦੀ ਫੌਜ ਵੀ ਇਹਦੇ ਵਿੱਚ ਸ਼ਾਮਲ ਸੀ। ਇਜ਼ਰਾਈਲ ਦੇ ਕਮਾਂਡੋ ਜਿਹੜੇ ਸੀ ਉਹਨਾਂ ਨੇ ਵੀ ਇੱਥੇ ਆਣ ਕੇ ਬੜੇ ਬੜੇ ਅਫਸਰਾਂ ਨੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਕਿ ਕਿਸ ਤਰੀਕੇ ਨਾਲ ਆਪਾਂ ਜਿਹੜਾ ਇਹੋ ਜਿਹਾ ਆਪਰੇਸ਼ਨ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੰਦਰਾ ਗਾਂਧੀ ਦੀ ਬਹੁਤ ਨੇੜਤਾ ਸੀ ਜਿਹੜੀ ਮਹਾਰਾਣੀ ਸੀ ਇੰਗਲੈਂਡ ਦੀ, ਸੋ ਉਹਦੇ ਨਾਲ ਵੀ ਨੇੜਤਾ ਸੀ ਇੱਕ, ਉਹਨਾਂ ਵੀ ਇਹਦੀ ਸਪੋਰਟ ਕੀਤੀ, ਇਹਦੀ ਮਦਦ ਕੀਤੀ। ਇਸ ਤੋਂ ਇਲਾਵਾ ਸਤਸੰਗੀਓ, ਇੰਦਰਾ ਦੇ ਮਨ ਵਿੱਚ ਕੁਛ ਐਸੇ ਹੋਰ ਵੀ ਰੋਸ ਸੀ। ਪ੍ਰਮਾਣ ਦੇ ਤੌਰ 'ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਘਰ ਦਿੱਲੀ ਗਏ, ਔਰ ਉਸ ਸਮੇਂ ਦਿੱਲੀ ਦੇ ਵਿੱਚ ਸਤਸੰਗੀਓ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 300 ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਸੀ। ਇਹ ਬਚਨ ਹੈ ਸਤਸੰਗੀਓ 1975 ਦਾ। ਸੋ ਉਸ ਸਮੇਂ ਇੰਦਰਾ ਗਾਂਧੀ ਜਦੋਂ ਆਈ ਉਸ ਵੇਲੇ ਸਟੇਜ 'ਤੇ, ਅਤੇ ਬਹੁਤ ਸਾਰੇ ਸਿੱਖ ਲੀਡਰ ਖੜ੍ਹੇ ਹੋ ਗਏ ਇੰਦਰਾ ਦਾ ਸਤਿਕਾਰ ਕਰਨ ਲਈ, ਅਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਜਿਹੜਾ ਸੀ ਇਸ ਚੀਜ਼ ਦੇ ਉੱਤੇ ਇਤਰਾਜ਼ ਕੀਤਾ, ਕਹਿਣ ਲੱਗੇ ਭਾਈ ਕਿੰਨਾ ਵੀ ਕੋਈ ਵੱਡਾ ਵਿਅਕਤੀ ਆ ਜਾਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਕਦੇ ਵੀ ਉੱਠ ਕੇ ਖਲੋਣਾ ਨਹੀਂ। ਫਿਰ ਜਿਹੜਾ ਸਟੇਜ ਸੈਕਟਰੀ ਸੀ, ਸਟੇਜ ਸੈਕਟਰੀ ਨੇ ਬੋਲਦਿਆਂ ਬੋਲਦਿਆਂ ਇਹ ਗੱਲ ਕਹੀ, ਕਹਿਣ ਲੱਗਾ ਅੱਜ ਦਿੱਲੀ ਦਾ ਦਰਬਾਰ ਗੁਰੂ ਨਾਨਕ ਦੇਵ ਦੇ ਦਰਬਾਰ ਵਿੱਚ ਪਹੁੰਚਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਤੇ ਪਰਉਪਕਾਰਾਂ ਦਾ ਸ਼ੁਕਰਾਨਾ ਕਰਨ। ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਉਸ ਵੇਲੇ ਬਚਨ ਕੀਤੇ ਸੀ, ਇੱਕ ਨਹੀਂ 1000 ਜਨਮ ਲੈ ਕੇ ਇੰਦਰਾ ਆਪਣਾ ਸਿਰ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰ ਦੇਵੇ, ਇੱਕ ਤਾਂ ਵੀ ਨਹੀਂ ਦੇਣ ਦੇ ਸਕਦੀ। ਇਹ ਤਾਂ ਵੀ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਉਪਕਾਰਾਂ ਦਾ ਦੇਣ ਨਹੀਂ ਦੇ ਸਕਦੇ। ਸੋ ਸਤਸੰਗੀਓ, ਇਹ ਕੁਝ ਕਾਰਨ ਸੀ ਕਿ ਇੰਦਰਾ ਦੇ ਮਨ ਵਿੱਚ ਐਸਾ ਇੱਕ ਖਿਆਲ ਸੀ, ਨਫ਼ਰਤ ਸੀ ਸਿੱਖਾਂ ਦੇ ਪ੍ਰਤੀ। ਦੂਸਰੀ ਬੇਨਤੀ, ਦਿੱਲੀ ਜਿਹੜਾ ਦਿੱਲੀ ਸ਼੍ਰੋਮਣੀ ਅਕਾਲੀ ਦਲ ਸੀ, ਦਿੱਲੀ ਜਿਹੜੀ ਕਮੇਟੀ ਸੀ ਉਹਦਾ ਪ੍ਰਧਾਨ ਸੀ ਉਸ ਸਮੇਂ ਸਤਸੰਗੀਓ। ਸੋ ਸਰਦਾਰ ਮਨਜੀਤ ਸਿੰਘ ਜੀ ਕੇ ਦਾ ਪਿਤਾ ਸੀ ਉਹਦਾ ਉਸ ਵੇਲੇ ਜਿਹੜਾ ਸੀ ਦਿੱਲੀ ਵਿੱਚ ਜਥੇਦਾਰ ਸੰਤੋਖ ਸਿੰਘ ਜੀ, ਉਹਦਾ ਬੜਾ ਬੋਲਬਾਲਾ ਸੀ। ਕਿਸੇ ਕਾਰਨ ਉਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀ ਐਲਾਨ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਕਿ ਤੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ। ਉਹਦੀ ਨੇੜਤਾ ਬਹੁਤ ਜ਼ਿਆਦਾ ਸੀ ਇੰਦਰਾ ਦੇ ਨਾਲ, ਔਰ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ ਹੀ ਉਹਦੀ ਬੜੀ ਨੇੜਤਾ ਸੀ। ਉਹ ਪਰਿਵਾਰ ਮਹਾਂਪੁਰਸ਼ਾਂ ਦੇ ਨਾਲ

0: ਵਿਆਹ ਸੀ ਟਕਸਾਲ ਨਾਲ। ਇਸ ਲਈ ਉਹਨਾਂ ਨੇ ਉਸ ਸਮੇਂ ਜਿਹੜਾ ਸੀ ਇਹ ਮਨ ਬਣਾ ਲਿਆ ਕਿ ਮੈਂ ਅਕਾਲ ਤਖ਼ਤ ਸਾਹਿਬ 'ਤੇ ਜਾਣਾ। ਸੋ ਸਰਦਾਰ ਮਨਜੀਤ ਸਿੰਘ ਜੀ ਕੇ ਦੱਸਦੇ ਨੇ ਕਿ ਮੇਰੇ ਪਿਤਾ ਜੀ ਨੇ ਦਿੱਲੀ ਤੋਂ ਟਿਕਟ ਕਰਵਾ ਲਈ ਰੇਲ ਦੀ ਕਿ ਰੇਲ ਰਾਹੀਂ ਮੈਂ ਅੰਮ੍ਰਿਤਸਰ ਜਾਵਾਂਗਾ, ਪੰਜ ਸਿੰਘਾਂ ਸਾਹਿਬ ਸਿੰਘ ਸਾਹਿਬਾਂ ਦੇ ਮੈਂ ਪੇਸ਼ ਹੋਵਾਂਗਾ ਔਰ ਪੰਜ ਸਿੰਘ ਸਾਹਿਬਾਂ ਦੇ ਪੇਸ਼ ਹੋ ਕੇ ਅਤੇ ਮੈਂ ਉਸ ਵੇਲੇ ਜਿਹੜੀ ਹੈ ਉਹ ਜੋ ਵੀ ਸਜ਼ਾ ਲਾਉਣਗੇ ਲਵਾਵਾਂਗਾ। ਇੰਦਰਾ ਗਾਂਧੀ ਬੜਾ ਰੋਕਦੀ ਰਹੀ, ਇੱਥੋਂ ਤੱਕ 2 ਘੰਟੇ ਉਹਨੇ ਟ੍ਰੇਨ ਰੋਕ ਛੱਡੀ, ਟ੍ਰੇਨ ਇਹ ਟ੍ਰੇਨ ਨੂੰ ਚੱਲਣ ਨਾ ਦਿਓ, ਉਹਨੂੰ ਸਮਝਾਉਂਦੇ ਰਹੇ। ਸੋ ਜਹੇਦਾਰ ਸੰਤੋਖ ਸਿੰਘ ਨੂੰ ਕਹਿਣ ਲੱਗੀ ਕਿ ਤੂੰ ਉੱਥੇ ਕਿਉਂ ਜਾਣਾ, ਕਹਿੰਦੇ ਸਾਡਾ ਹੁਕਮ ਹੈ ਅਕਾਲ ਤਖ਼ਤ ਸਾਹਿਬ, ਤੂੰ ਕਹਿੰਦੀ ਕੋਈ ਨਹੀਂ ਇੱਥੇ ਪੰਜ ਸਿੰਘ ਸਾਹਿਬ ਇਕੱਠੇ ਕਰ ਲੈਂਦੇ ਹਾਂ। ਸੋ ਗੁਰਦੁਆਰਾ ਬੰਗਲਾ ਸਾਹਿਬ ਦਾ ਹੈਡ ਗ੍ਰੰਥੀ, ਸੀਸਗੰਜ ਸਾਹਿਬ ਦਾ ਹੈਡ ਗ੍ਰੰਥੀ, ਸੋ ਇਸੇ ਪ੍ਰਕਾਰ ਰਕਾਬਗੰਜ ਦਾ ਹੈਡ ਗ੍ਰੰਥੀ, ਇਹ ਸੱਦ ਕੇ ਪੰਜ ਸਿੰਘ ਇੱਥੇ ਪੇਸ਼ ਹੋ ਜਾ। ਕਹਿੰਦੇ ਨਹੀਂ, ਮੈਂ ਤਾਂ ਅਕਾਲ ਤਖ਼ਤ ਸਾਹਿਬ 'ਤੇ ਜਾਵਾਂਗਾ। ਉਦੋਂ ਮਨ 'ਚ ਖਿਆਲ ਆ ਗਿਆ ਐਡਾ ਵੱਡਾ ਤਖ਼ਤ ਅਤੇ ਅਕਾਲ ਤਖ਼ਤ ਸਾਹਿਬ, ਬੇਨਤੀ ਕਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨੀਂਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਹੈ ਔਰ ਲਿਖਿਆ ਇਤਿਹਾਸ ਵਿੱਚ ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ। ਕਿਸੇ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਤੇਜ਼ ਪ੍ਰਤਾਪ ਦੇ ਨਾਲ ਸੱਚੇ ਪਾਤਸ਼ਾਹ ਨੇ ਨੀਂਵ ਰੱਖੀ ਹੈ। ਇਹਦੀ ਉਸਾਰੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਸਤਸੰਗੀਓ। ਸੋ ਬੇਨਤੀ ਕਰਦੇ ਹਾਂ, ਜਿਹੜਾ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬਣਿਆ ਸੀ, ਅੱਜ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ, ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹੇ ਆ, ਬਦੋਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਬਾਹਰ ਆਓ, ਦੱਸੋ ਅਸੀਂ ਦਰਸ਼ਨੀ ਡਿਓੜੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਨੂੰ ਜਾਂਦੇ ਸਿੱਧਾ ਮੂੰਹ ਕਰਕੇ ਅਕਾਲ ਤਖ਼ਤ ਸਾਹਿਬ ਵੱਲ ਨੂੰ। ਸ੍ਰੀ ਅਕਾਲ ਤਖ਼ਤ ਸਾਹਿਬ ਥੱਲੇ ਦੇਖੋ ਛੋਟੀਆਂ ਛੋਟੀਆਂ ਬੁਰਜੀਆਂ ਪਿਧਰ ਬਣੇ ਨੇ, ਕੱਚ ਲੱਗਿਆ ਹੋਇਆ, ਉਹਦੇ ਵਿੱਚ ਵੇਖੋ ਤੇ ਛੋਟੀ ਛੋਟੀ ਇੱਟ ਦੇ ਉੱਥੇ ਛੋਟੀ ਛੋਟੀ ਇੱਟ ਲੱਗੀ ਹੋਈ ਹੈ, ਉਹ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਇਹ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਤਾਂ ਉਸ ਤੋਂ ਬਾਅਦ ਵਿੱਚ ਸਰਕਾਰ ਜਿਹੜੀ ਸੀ ਡਰ ਗਈ। 28 ਜੂਨ ਨੂੰ ਇੰਦਰਾ ਆਈ ਹੈ ਦਰਬਾਰ ਸਾਹਿਬ, ਉਹਨੇ ਨੁਕਸਾਨ ਹੋਇਆ ਬਹੁਤ ਜ਼ਿਆਦਾ ਵੇਖਿਆ, ਅਤੇ ਜਦ ਕਿ ਫੌਜ ਨੇ ਬਹੁਤ ਸਾਰੀ ਸਫਾਈ ਕਰ ਦਿੱਤੀ ਸੀ, ਜਿਹੜੀ ਬਹੁਤ ਸਾਰੀ ਮੁਰੰਮਤ ਹੋ ਚੁੱਕੀ ਸੀ, ਪਰ ਅਕਾਲ ਤਖ਼ਤ ਸਾਹਿਬ ਦਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਇਹਦੇ ਸਮੇਂ ਦੀ ਰਾਣੀ ਡਰ ਗਈ। ਉਹਨੇ ਫਿਰ ਯਤਨ ਕੀਤਾ ਆਪਣੇ ਮੰਤਰੀਆਂ ਨੂੰ, ਜਿਵੇਂ ਬੂਟਾ ਸਿੰਘ ਆਦਿਕ ਨਾਲ ਮੰਤਰੀ ਸੀ, ਉਹਨਾਂ ਨੂੰ ਕਹਿਣ ਲੱਗੀ ਕਿ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਜੇ ਸਿੱਖਾਂ ਨੂੰ ਪਤਾ ਲੱਗਿਆ ਰੋਸ ਜਾਗੇਗਾ, ਛੇਤੀ ਤੋਂ ਛੇਤੀ ਇਹਦੀ ਮੁਰੰਮਤ ਕਰਾ ਦਈਏ। ਅਤੇ ਉਹ ਕਹਿਣ ਲੱਗੇ, ਬੂਟਾ ਸਿੰਘ ਕਹਿਣ ਲੱਗਾ ਕਿ ਇਹਦੀ ਜਿਹੜੀ ਮੁਰੰਮਤ ਹੈ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ ਕਰਵਾ ਸਕਦੇ ਨੇ। ਕਹਿੰਦੀ ਕੌਣ ਹੁੰਦੇ ਨੇ ਉਹ? ਕਹਿੰਦੇ ਜਿਹੜੇ ਗੁਰਦੁਆਰਾ ਸਾਹਿਬ ਬਣਾਉਂਦੇ ਨੇ ਮਹਾਂਪੁਰਸ਼, ਉਹਨਾਂ ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ ਕਹਿੰਦੇ ਆ। ਅਤੇ ਕਹਿੰਦੇ ਦੱਸੋ ਫਿਰ। ਸੰਤ ਬਾਬਾ ਖੜਕ ਸਿੰਘ ਜੀ, ਬਾਬਾ ਬੁੱਢਾ ਸਾਹਿਬ ਦੀ ਬੀੜ ਵਾਲੇ, ਤਿੰਨਾਂ ਨਾਲ ਸੰਪਰਕ ਕੀਤਾ ਗਿਆ, ਪਰ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿ ਨਹੀਂ, ਇਹ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਅਤੇ ਅਸੀਂ ਇਸ ਸਰਕਾਰੀ ਸੇਵਾ ਦੇ ਵਿੱਚ ਨਹੀਂ ਹੋਵਾਂਗੇ ਸ਼ਾਮਿਲ। ਪਰ ਉਹ ਵਿਚਾਰ ਅੰਤ ਨੂੰ ਇੰਦਰਾ ਗਾਂਧੀ ਨੇ 2 ਸਰਦਾਰ ਜਿਹੜੇ ਸੀ ਦਿੱਲੀ ਦੇ, ਉਹਨਾਂ ਨੂੰ ਠੇਕਾ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਉਣ ਦਾ, ਔਰ ਜਿਹੜੀ ਦੀ ਕਾਰ ਸੇਵਾ ਸੀ ਉਹਦੀ ਸੇਵਾ ਬਾਬਾ ਸੰਤਾ ਸਿੰਘ ਨੂੰ ਦਿੱਤੀ ਗਈ। ਰੋ ਵਿਚਾਰ ਉਹਨਾਂ ਨੇ ਬੱਸਾਂ ਭਰ ਭਰ ਕੇ ਲਿਆਉਣੀਆਂ, ਲੇਬਰ ਦੀਆਂ, ਮਜ਼ਦੂਰਾਂ ਦੀਆਂ, ਸੋ ਛੇਤੀ ਛੇਤੀ ਕਰਕੇ ਮਟੀਰੀਅਲ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਲਿੰਬਾ ਪੋਚੀ ਕਰ ਦਿੱਤੀ ਗਈ। 1985 ਦੇ ਵਿੱਚ ਮਹਿਤੇ ਇੱਕ ਬਹੁਤ ਵੱਡੀ ਕਾਨਫਰੰਸ ਹੋਈ ਦਸੰਬਰ ਦੇ ਵਿੱਚ, ਉਸ ਸਮੇਂ ਉੱਥੇ ਐਲਾਨ ਕੀਤਾ ਗਿਆ ਕਿ 26 ਜਨਵਰੀ 1986 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸਾ ਹੋਵੇਗਾ, ਠਾਠਾਂ ਮਾਰਦਾ ਸਮੁੰਦਰ ਨੀਲੀਆਂ ਅਤੇ ਪੀਲੀਆਂ ਦਸਤਾਰਾਂ ਦਾ। ਜਦੋਂ ਸਤਸੰਗੀਓ ਉਸ ਸਰਬੱਤ ਖਾਲਸਾ ਦੇ ਪ੍ਰਬੰਧ ਵਾਲੇ ਗੁਰਮੁਖ ਵੀਰ ਅਕਾਲ ਤਖ਼ਤ ਸਾਹਿਬ ਦੇ ਲਾਗੇ ਬੈਠੇ ਹੋਏ ਸੀ, ਅਚਨਚੇਤ ਉਹਦਾ ਇੱਕ ਛੱਬਾ ਜਿਹੜਾ ਸੀ ਥੱਲੇ ਜਾ ਪਿਆ। ਕੋਈ 5 ਫੁੱਟ ਦੇ ਕਰੀਬ ਇੱਕ ਛੱਬਾ ਅਕਾਲ ਤਖ਼ਤ ਸਾਡਾ ਵਧਿਆ ਹੋਇਆ ਬਾਰ ਨੂੰ ਜਿਹੜਾ ਸੀ ਥੱਲੇ ਡਿੱਗ ਪਿਆ। ਯਾਨੀ ਕੁਛ ਹੀ ਮਹੀਨਿਆਂ ਦੇ ਵਿੱਚ ਇਮਾਰਤ ਡਿੱਗਣ ਲੱਗ ਗਈ। ਸਿੰਘਾਂ ਨੇ ਫਿਰ ਉਦੋਂ ਸੋਚ ਵਿਚਾਰ ਕੀਤੀ ਕਿ ਇਹ ਜਿਹੜੀ ਇਮਾਰਤ ਬਣਾਈ ਹੈ ਸਰਕਾਰੀ ਸੇਵਾ ਦੁਆਰਾ ਬਣੀ ਹੈ, ਇਹ ਆਪਾਂ ਨਹੀਂ ਰੱਖਣੀ। ਸੋ 1986 ਦੇ ਸਰਬੱਤ ਖਾਲਸੇ ਦੇ ਵਿੱਚ ਐਲਾਨ ਕਰ ਦਿੱਤਾ ਗਿਆ। ਸੋ ਬੀਬੀ ਬਿਮਲ ਕੌਰ ਖਾਲਸਾ ਤਿੰਨਾਂ ਦੇ ਕੋਲੋਂ ਸਤਸੰਗੀ 5 ਥੋੜੀਆਂ ਮਰਵਾ ਕੇ 5 ਸਿੰਘਾਂ ਨੇ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸਰਕਾਰੀ ਸੇਵਾ ਦੁਆਰਾ ਬਣੀ ਸੀ ਉਹਨੂੰ ਵਧਾਉਣ ਦਾ ਫੈਸਲਾ ਕਰ ਲਿਆ। ਅਤੇ ਬੇਨਤੀ ਕਰਦੇ ਹਾਂ, ਉਸ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਸ਼ਾਮਿਲ ਹੋਈਆਂ। ਉਹਦੇ 'ਚ ਇੱਕ ਧਿਆਨ ਦੇਣ ਵਾਲੀ ਚੀਜ਼ ਸੀ, ਜਦੋਂ ਉੱਪਰੋਂ ਕਲਸ ਲਾਉਣੇ ਸ਼ੁਰੂ ਕੀਤੇ, ਜਿਹੜੇ ਗੁੰਮਦੇ ਅਤੇ ਕਲਸ਼ ਹੁੰਦੇ ਨੇ ਉਹ ਕਲਸ਼ ਲਾ ਦਿੱਤੇ ਗਏ, ਜਦੋਂ ਸੋਨੇ ਦੇ ਪੱਤਰੇ ਥੱਲੇ ਲਾਉਣ ਲੱਗੇ ਤਾਂ ਅਸੀਂ ਅੱਖੀ ਵੇਖਿਆ, ਉਦੋਂ ਕਾਰ ਸੇਵਾ ਸਾਰੀ ਲਗਭਗ ਮਹਿਤਿਓਂ ਬੱਸ ਆਉਂਦੀ ਹੁੰਦੀ ਸੀ ਹਰ ਰੋਜ਼ ਹੀ। ਉੱਥੋਂ ਹੀ ਮਿਸਤਰੀ ਆਉਣੇ, ਮਹਿਤਿਓਂ ਬੱਸ ਆਉਣੀ, ਸਿੰਘਾਂ ਦੀ ਡਿਊਟੀ ਲੱਗਣੀ, ਕਈ ਵਾਰ ਅਰਦਾਸ ਵੀ ਉੱਥੇ ਆਇਆ, ਉਹ ਅੱਖੀ ਸੀਨ ਵੇਖਿਆ ਅੱਖੀ। ਜਦੋਂ ਸੋਨੇ ਦੇ ਪੱਤਰੇ ਜਿਹੜੇ ਸਰਕਾਰੀ ਸੇਵਾ ਦੁਆਰਾ ਲਾਏ ਸੀ ਲਾਉਣੇ ਸ਼ੁਰੂ ਕੀਤੇ, ਉੱਥੇ ਕੀ ਵੇਖਿਆ, ਬਹੁਤ ਸਾਰੀਆਂ ਸਿਗਰਟਾਂ ਅਤੇ ਬੀੜੀਆਂ, ਜਹੇਦਾਰ ਜੀ, ਬਹੁਤ ਸਾਰੀਆਂ ਸਿਗਰਟਾਂ, ਬਹੁਤ ਸਾਰੀਆਂ ਬੀੜੀਆਂ, ਅਸੇਵਨ ਕਰਨ ਵਾਲੇ ਬਲੇਡ ਉਹਦੇ ਵਿੱਚ ਤੁੰਨੇ। ਉਹ ਕੀ ਸੀ, ਬਈਏ ਉੱਥੇ ਲਾਸ਼ ਛੱਡੇ, ਬਈਆਂ ਨੇ ਉੱਥੇ ਸਿਗਰਟ ਪੀਣੀ ਅਤੇ ਵਿੱਚ ਤੁੰਦੜੀ। ਉਹ ਕੱਢ ਕੇ ਉੱਤੋਂ ਲਿਆ ਕੇ ਪੱਤਰਕਾਰਾਂ ਨੂੰ ਵਿਖਾਏ ਵੀ ਆਹ ਵੇਖੋ, ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ ਪੱਤਰੇ ਸੋਨੇ ਦੇ ਲੱਗੇ ਨੇ ਉਹਨਾਂ ਦੇ ਥੱਲਿਓਂ ਸਿਗਰਟਾਂ, ਬੀੜੀਆਂ ਅਤੇ ਸਿਮੰਗ ਵਾਲੇ ਬਲੇਡ ਆਦਿਕ ਨਿਕਲੇ। ਸਤਸੰਗ ਇਹ ਸੇਵਾ ਗੁਰੂ ਨੂੰ ਪ੍ਰਮਾਣ ਨਹੀਂ ਸੀ। ਸੋ ਇਸ ਲਈ ਕੌਮ ਨੇ ਉਸ ਸਮੇਂ ਇਹ ਫੈਸਲਾ ਕਰ ਲਿਆ ਕਿ ਇਹ ਸੇਵਾ ਜਿਹੜੀ ਸਰਕਾਰੀ ਪੈਸੇ ਦੁਆਰਾ ਹੋਈ ਹੈ ਇਹ ਕੌਮ ਨੂੰ ਪ੍ਰਮਾਣ ਨਹੀਂ ਗਈ। ਉਹ ਪੱਤਰੇ ਲਾਏ ਗਏ, ਸਾਰੀ ਇਮਾਰਤ ਵਧਾਈ ਗਈ, ਫਿਰ ਉਹਦੀ ਇਮਾਰਤ ਜਿਹੜੀ ਹੁਣ ਬਣੀ ਹੈ 100 ਫੁੱਟ ਇਹਨੂੰ ਵਧਾਇਆ ਗਿਆ। ਜਿਹੜਾ ਖੂਹ ਸੀ, ਜਦੋਂ 1984 ਵਿੱਚ ਹਮਲਾ ਹੋਇਆ ਸੀ, ਅਕਾਲ ਤਖ਼ਤ ਦੇ ਪਿੱਛੇ ਸੀ ਖੂਹ, 2-3 ਫੁੱਟ ਹਟਵਾਂ ਅਤੇ 20 ਫੁੱਟ ਚੌੜਾ ਖੂਹ ਉਹ। ਹੁਣ ਉਹ ਸਾਰੇ ਦਾ ਸਾਰਾ ਖੂਹ ਅੰਦਰ ਆ ਗਿਆ। ਅੱਜ ਵੀ ਅਕਾਲ ਤਖ਼ਤ ਸਾਹਿਬ 'ਤੇ ਜਾਓ, ਉਹਦੀ ਬੇਸਮੈਂਟ ਦੇ ਵਿੱਚ ਅੱਜ ਵੀ ਖੂਹ ਉੱਥੇ ਮੌਜੂਦ ਹੈ, ਅੰਦਰ ਆ ਗਿਆ ਉਹ। ਮਤਲਬ ਅਕਾਲ ਤਖ਼ਤ ਸਾਹਿਬ ਨੂੰ 100 ਫੁੱਟ ਇੱਧਰ ਨੂੰ ਉੱਧਰ ਨੂੰ 4 ਸਫੇਰ ਇਹਨੂੰ ਵਧਾ ਦਿੱਤਾ ਗਿਆ ਸਤਸੰਗੀਓ। ਇਸ ਲਈ ਆਉਣ ਵਾਲੇ ਦਿਨਾਂ 'ਚ ਆਪਾਂ ਸਾਰਾ ਕੁਝ ਸਰਵਣ ਕਰਾਂਗੇ, ਕਿਵੇਂ ਸੇਵਾ ਹੋਈ, ਕਿਵੇਂ ਹਮਲਾ ਆ ਦਰਬਾਰ ਸਾਹਿਬ 'ਤੇ, ਇਹਦੇ ਕਾਰਨ ਕੀ ਸੀ ਪਿਆਰਿਓ। ਸੋ ਅੱਜ ਦੇ ਦਿਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ 2 ਜੂਨ 1947 ਨੂੰ ਸੰਤ ਬਾਬਾ ਜੋਗਿੰਦਰ ਸਿੰਘ ਜੀ, ਤਿੰਨਾਂ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀ ਦੇ ਘਰ ਪਿੰਡ ਰੋਡੇ ਵਿਖੇ ਹੋਇਆ। ਸੋ ਮਹਾਂਪੁਰਖਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਆਪ ਸੰਗਤਾਂ ਨੂੰ ਵਧਾਈਆਂ, ਸੱਚੇ ਪਾਤਸ਼ਾਹ ਮਿਹਰ ਕਰਨ। ਸੋ ਸਰਬੱਤ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਹੋਇਆ, ਦਾਸ ਖਿਮਾਂ ਦਾ ਜਾਜਕ ਹੈ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹਵਾ ਅਤੇ ਸਮਾਤ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਸ਼ੁਕਰ। ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਬਹੁਤ ਸਤਿਕਾਰਯੋਗ ਜਥੇਦਾਰ, ਸੋ ਗਿਆਨੀ ਸਤਸੰਗੀਓ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਚੰਡੀਗੜ੍ਹ ਵਾਲਾ ਜਥਾ ਜਿਹੜਾ ਹੈ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚ ਚੁੱਕੇ ਨੇ। ਸੋ ਆਪ ਸੰਗਤਾਂ ਦੀ ਸੇਵਾ ਸਰਦਾਰ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਇਤਿਹਾਸ ਸੁਧਾਰ ਕਰਨਗੇ, ਉਹਨਾਂ ਨੂੰ ਜੀਓ ਆਇਆਂ, ਇਹਨਿਕ ਸੇਵਾ ਪ੍ਰਵਾਨ ਕਰਿਓ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜੋ ਸ਼ਹੀਦਾਂ ਹਫ਼ਤਾ ਚੱਲ ਰਿਹਾ, ਇਸ ਸੰਬੰਧ ਵਿੱਚ ਹੀ ਆਪ ਜੀ ਨੂੰ ਇਤਿਹਾਸ ਰਾਹੀਂ ਜੋੜ ਰਹੇ ਸਨ। ਭਾਈ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਦਾ ਕਵਿਸ਼ਰੀ ਜਥਾ, ਇਸ ਸੰਬੰਧ ਕਵਿਸ਼ਰੀ ਰਾਹੀਂ ਇਤਿਹਾਸ ਰਾਹੀਂ ਆਪ ਜੀ ਨੂੰ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਵਰਨ ਕਰੋ ਜੀ। ਜੂਨ 1984 ਦੇ ਘੱਲੂਘਾਰੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਆਉਣ ਸੰਬੰਧ ਵਿੱਚ ਹੀ ਆਉਣ ਵਾਲੇ ਸ਼ਨਿਚਰਵਾਰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ। ਹੁਣ ਕਵਿਸ਼ਰੀ ਰਾਹੀਂ ਇਤਿਹਾਸ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ ਜੀ,
0: ਵਾਹਿਗੁਰੂ ਜੀ, ਵਾਹਿਗੁਰੂ,
1: ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ,
0: ਵਾਹਿਗੁਰੂ ਜੀ, ਵਾਹਿਗੁਰੂ।

ಗಣಿಯಕಾಯೀ.

0: ਜਬ ਲਾਉ ਨੀ ਭਾਗ ਲਾਰ ਉਦੈ ਤਬ ਲੋ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੁੜ ਥੇ ਕਬਹੂ ਮਿਟੇ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ
1: ਜਪਿਓ
0: ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਐਸੇ ਦੀਨ ਦਿਆਲ ਤਖਤਾਂ ਤਾਜਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਵਿੱਚ ਹਜ਼ੂਰੀ ਅੰਦਰ ਸ਼ਹੀਦਾਂ ਦਾ ਸਮਾਗਮ ਜੋ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਕਈਆਂ ਦਿਨਾਂ ਤੋਂ ਮਨਾਇਆ ਜਾ ਰਿਹਾ ਹੈ ਆਪ ਬੜੀ ਸ਼ਰਧਾ ਧਾਰ ਕੇ ਹਰ ਰੋਜ਼ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜਦੇ ਜੇ ਮੈਂ ਅਰਦਾਸ ਕਰਾਂ ਮਹਾਰਾਜ ਤੁਹਾਡੀਆਂ ਕੀਤੀਆਂ ਸੇਵਾਵਾਂ ਔਰ ਤੁਹਾਡਾ ਬੈਠਣਾ ਸੁਣਨਾ ਸਤਿਗੁਰੂ ਸਫਲ ਕਰੇ ਆਓ ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਗੁਰੂ ਸਾਹਿਬ ਦੇ ਜੋ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਆਪਾਂ ਉਹਨਾਂ ਦੇ ਬਚਨਾਂ ਦੀ ਵੀ ਪਾਲਣਾ ਕਰਨੀ ਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਮਹਾਨ ਵੱਡਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਔਰ ਤਕਰੀਬਨ ਅੱਧਾ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਚਨਾ ਹੈ ਔਰ ਇੱਕ ਇੱਕ ਪੰਕਤੀ ਮਹਾਰਾਜ ਦੀ ਸਿੱਖਿਆ ਦਾਇਕਤ ਹੈ ਔਰ ਸੱਚਖੰਡ ਦੀ ਸੜਕ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਾਵਨ ਬਚਨ ਹੈ 1017 ਅੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜੀਵਨ ਜਿਹੜਾ ਮਨੁੱਖ ਆ ਤੈਨੂੰ ਇੱਕ ਪਰਮੇਸ਼ਰ ਵੱਲੋਂ ਇਨਾਮ ਮਿਲਿਆ ਤੇ ਜੇ ਤੂੰ ਇਹਦੀਆਂ ਕੀਮਤਾਂ ਕਦਰਾਂ ਨਹੀਂ ਚੁਕਾਏਗਾ ਤੇ ਤੈਨੂੰ 84 ਦੇ ਚੱਕਰ ਵਿੱਚ ਪੈਣਾ ਪੈ ਜਾਏਗਾ ਮਹਾਰਾਜ ਕਹਿੰਦੇ 84 ਭਰਮ ਤੇ ਭਰਮ ਤੇ ਦੁਰਲੱਭ ਜਨਮ ਆ ਪਾਇਓ ਰੇ ਮੂੜੇ ਮੂੜੇ ਕਿਹਾ ਗਿਆ ਮੂਰਖ ਨੂੰ ਰੇ ਮੂੜੇ ਤੂੰ ਓਛੇ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਬਿਖਿਆ ਸਿਉਂ ਅਰਜਾਇਓ ਤੇਰੇ ਅੰਦਰ ਅੰਮ੍ਰਿਤ ਸੀ ਪਰ ਤੂੰ ਯਾਰ ਚੱਟਦਾ ਫਿਰਦਾ ਅੰਮ੍ਰਿਤ ਸੰਗ ਬਸਤ ਹੈ ਤੇਰੇ ਬਿਖਿਆ ਸਿਉਂ ਰਜਾਇਓ ਰਤਨ ਜਵੇਹਰ ਬਨਜਨ ਆਇਓ ਕਾਲਰ ਲਾਜ ਚਲਾਇਓ ਜੇ ਘਰ ਮੇ ਤੋਂ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ ਜਿੱਥੇ ਤੂੰ ਸਦਾ ਵਾਸਤੇ ਰਹਿਣਾ ਉਸ ਘਰ ਦਾ ਕਦੀ ਖਿਆਲ ਕੀਤਾ ਹੀ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਖ ਸਗਮਗਰੀ ਇਸੀ ਮੈਂ ਉਰਝਾਇਓ ਧੀਆਂ ਪੁੱਤਰ ਘਰ ਦਾ ਕਾਰੋਬਾਰ ਵੇਖ ਕੇ ਇਹਦੇ ਵਿੱਚ ਤੂੰ ਉਲਝ ਕੇ ਰਹਿ ਗਿਆ ਮੂਰਖਾ ਤੈਨੂੰ ਪਤਾ ਨਹੀਂ ਤੂੰ ਸਭ ਕੁਝ ਛੱਡ ਕੇ ਜਾਣਾ ਇੱਥੋਂ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਨਾਮ ਦੀ ਪ੍ਰੇਰਨਾ ਦੇਣ ਵਾਸਤੇ ਬੜਾ ਸੁੰਦਰ ਉਹਨਾਂ ਦਾ ਸ਼ਬਦ ਹੈ ਗੁਰਮੰਤਰ ਹਿਨਸੇ ਜੋ ਪ੍ਰਾਣੀ ਗੁਰਮੰਤਰ ਹਿਨਸੇ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲਖ ਲੈ
1: ਤੁਲਖ ਲੈ
0: ਇਹ ਵੇਖ ਲਓ ਵੀ ਕਿਹੋ ਜਿਹੀਆਂ ਜੂਨਾਂ ਗੁਰੂ ਅਰਜਨ ਸਾਹਿਬ ਦੇ ਬਚਨ ਕੂਕਰੇ ਕੁੱਤੇ ਨੂੰ ਕਿਹਾ ਗਿਆ ਸੂਕਰੇ ਸੂਰ ਨੂੰ ਕਿਹਾ ਗਰਦਬੇ ਗਧੇ ਨੂੰ ਕਿਹਾ ਗਿਆ ਕਾਕੇ ਕਾਂ ਨੂੰ ਕਿਹਾ ਗਿਆ ਤੇ ਸਰਪ ਨੇ ਸੱਪ ਨੂੰ ਕਿਹਾ ਗਿਆ ਤੁਲਖਲੇ ਤੋਂ ਭਾਵ ਕਿ ਮਨੁੱਖ ਜੇ ਤੂੰ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਨਾਮ ਨਹੀਂ ਜਪਦਾ ਤੇ ਤੇਰੀ ਇਹਨਾਂ ਜੂਨਾਂ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ ਜੋ ਮਹਾਰਾਜ ਦੇ ਬਚਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਪੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰਾਖਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਇਹਨਾਂ ਦੀ ਪਾਲਣਾ ਕਰੀਏ ਆਓ ਆਪ ਸੰਗ ਗੁਰੂ ਅਰਜਨ ਸਾਹਿਬ ਜੀ ਦਾ ਕੱਲ ਸਰਵਣ ਕਰ ਰਹੇ ਸੀ ਕਿ ਉਹ ਚੰਦੂ ਦੀਵਾਨ ਜਿਹਨੇ ਏਡਾ ਵੱਡਾ ਕਹਿਰ ਕੀਤਾ ਗੁਰੂ ਅਰਜਨ ਸਾਹਿਬ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਉਹਨੇ ਆਪਣੀ ਲੜਕੀ ਦਾ ਰਿਸ਼ਤਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੀਤਾ ਔਰ ਇਹ ਨਾਈ ਤੇ ਪਾਂਧਾ ਜਿੱਥੇ ਵੀ ਕਿਤੇ ਵਰ ਘਰ ਵੇਹਦੇ ਇਹਨਾਂ ਨੂੰ ਲੱਭਦਾ ਨਹੀਂ ਚੰਗਾ ਇਹ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਆ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਉਹਨਾਂ ਨੂੰ ਵੇਖ ਕੇ ਨਾਈ ਤੇ ਪਾਂਧੇ ਦਾ ਮਨ ਮੋਹਿਆ ਗਿਆ ਇਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਨਾਲ ਪੱਕੀ ਪਕਾ ਲਈ ਕਿ ਅਸੀਂ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ ਮਹਾਰਾਜ ਇਹਨੂੰ ਪ੍ਰਵਾਨ ਕਰੋ ਸਤਿਗੁਰ ਨੇ ਉਹ ਰਿਸ਼ਤਾ ਪ੍ਰਵਾਨ ਕਰ ਲਿਆ ਜਾ ਕੇ ਜਦੋਂ ਨਾਈ ਤੇ ਪਾਂਧੇ ਨੇ ਚੰਦੂ ਨੂੰ ਵਧਾਈਆਂ ਦਿੱਤੀਆਂ ਵੀ ਤੇਰੀ ਧੀ ਅਸੀਂ ਬਹੁਤ ਵੱਡੇ ਘਰ ਮੰਗ ਕੇ ਆ ਗਏ ਆ, ਤੇਰੀ ਧੀ ਤਖਤਾਂ ਦੀ ਮਾਲਕ ਬਣੇਗੀ। ਜਦੋਂ ਚੰਦੂ ਨੇ ਸੁਣਿਆ ਅੱਗ ਲੱਕ ਉੱਠੀ, ਉਹਨੇ ਆਖਿਆ ਓਏ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਜੇ, ਮੈਂ ਇੱਕ ਜਹਾਂਗੀਰ ਪਾਤਸ਼ਾਹ ਦਾ ਦੀਵਾਨ, ਮੈਂ ਏਡਾ ਵੱਡਾ ਏਡਾ ਮੇਡਾ ਕਾਰੋਬਾਰ, ਤੇ ਤੁਸੀਂ ਮੰਗ ਖਾਣਿਆਂ ਦੇ ਘਰ ਮੇਰੀ ਧੀ ਦਾ ਰਿਸ਼ਤਾ ਕਰ ਆਏ ਜੇ। ਉਸ ਵੇਲੇ ਚੰਦੂ ਚੰਡਾਲ ਨਾਈ ਤੇ ਪਾਂਧੇ ਨੂੰ ਕਿਸ ਤਰ੍ਹਾਂ ਬੁਰੀਆਂ ਗੱਲਾਂ ਕਰੇ ਕਹਿ ਰਿਹਾ, ਤੇ ਨਾਈ ਤੇ ਪਾਂਧਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਦੀ ਉਸਤਤ ਕਰ ਰਿਹਾ। ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ, ਗੱਲਾਂ ਬਾਤਾਂ ਉੱਤਰ ਪ੍ਰਸ਼ਨ ਇੰਜ ਬਿਆਨ ਕੀਤੇ ਜਾ ਰਹੇ ਵੀ।

0: ਐਸਾ ਸੁਹਾਗ ਟੋਲਿਆ ਮਾਲਕ ਕੁੱਲ ਦੁਨੀਆਂ ਦਾ, ਜਗਤ ਦੀ ਮਾਤਾ ਤੇਰੀ ਕੰਨਿਆ ਖਵਾਊਗੀ, ਚਰਨਾਂ ਤੇ ਸੇਵਾ ਕਰਕੇ ਮੁਕਤੀ ਫਲ ਪਾਊਗੀ, ਤਰਜੂਗੀ ਆਪ ਨਾਲੇ ਤੁਹਾਨੂੰ ਤਰਾਊਗੀ, ਬੇੜਾ ਗੁਰਪਾਰ ਲਾਉਣਗੇ ਪਾਪੀ ਤੇ ਪੁੰਨੀਆਂ ਦਾ, ਐਸਾ ਸੁਹਾਗ ਟੋਲਿਆ ਮਾਲਕ ਕੁੱਲ ਦੁਨੀਆਂ ਦਾ,
1: ਕੁੱਲ ਦੁਨੀਆਂ
0: ਚੰਦੂ ਨੂੰ ਲਾਗੀ ਤੇ ਪਾਂਧਾ ਕਹਿ ਰਿਹਾ ਪੀ ਇਸ ਏਡਾ ਸੋਹਣਾ ਸੁਹਾਗ ਤੇ ਲੜਕੀ ਵਾਸਤੇ ਲੱਭ ਕੇ ਆਏ ਆ, ਦੁਨੀਆਂ ਚ ਕਿਤੇ ਇੰਨਾ ਸੋਹਣਾ ਬੱਚਾ ਨੀ ਤੈਨੂੰ ਮਿਲ ਸਕਦਾ। ਉਹਨੇ ਆਖਿਆ ਤੁਸੀਂ ਰਿਸ਼ਵਤ ਖਾ ਕੇ ਗੰਦੇ ਕੰਮ ਕੀਤੇ ਜੇ, ਮੈਂ ਇੱਕ ਵੱਡਾ ਦਰਬਾਰੀ, ਤੁਸੀਂ ਮੇਰੀ ਧੀ ਉੱਥੇ ਮੰਗ ਕੇ ਆ ਗਏ ਜੇ। ਚੰਦੂ ਨੇ ਨਿੰਦਿਆ ਕੀਤੀ, ਇੱਧਰ ਦਿੱਲੀ ਦੀ ਸੰਗਤ ਨੇ ਸੁਣ ਲਿਆ ਤੇ ਉਹਨਾਂ ਸਲਾਹ ਕੀਤੀ ਵੀ ਇਹਨਾਂ ਗੁਰੂ ਘਰ ਦੀ ਨਿੰਦਿਆ ਕੀਤੀ ਆ, ਗੁਰੂ ਅਰਜਨ ਸਾਹਿਬ ਜੀ ਨੂੰ ਇਹਦੇ ਬਾਰੇ ਦੱਸਿਆ ਜਾਵੇ। ਇੱਧਰ ਸੰਗਤਾਂ ਨੇ ਇੱਕ ਚਿੱਠੀ

ਘਰ ਦਾ ਵੈਰੀ ਬਣਿਆ। ਇਹਨੇ ਫਿਰ ਵੈਰ ਕੱਢਣ ਵਾਸਤੇ ਕੀ ਚਾਲਾਂ ਚੱਲੀਆਂ। ਕਈ ਵਾਰ ਅਸੀਂ ਸਾਰਾ ਦੋਸ਼ ਚੰਦੂ 'ਤੇ ਮੜ ਦਿੰਦੇ ਹਾਂ, ਪਰ ਜਹਾਂਗੀਰ ਬਾਦਸ਼ਾਹ ਉਹਨੇ ਇੱਕ ਕਿਤਾਬ ਲਿਖੀ ਆ ਤੌਜ ਕੇ ਜਹਾਂਗੀਰੀ, ਉਹਦੇ ਵਿੱਚ ਉਹ ਆਪ ਲਿਖਦਾ ਵੀ ਜਿਹੜੀ ਗੁਰੂ ਨਾਨਕ ਮਹਾਰਾਜ ਦੀ ਦੁਕਾਨ ਬੜੇ ਲੰਮੇ ਸਮੇਂ ਤੋਂ ਕਈਆਂ ਪੀੜ੍ਹੀਆਂ ਤੋਂ ਚੱਲ ਰਹੀ ਹਨ, ਇਹ ਦੁਕਾਨ ਮੈਂ ਇੱਕ ਦਿਨ ਬੰਦ ਕਰਨੀ ਆ, ਕਿਉਂਕਿ ਜਿਹੜਾ ਵੀ ਮੁਸਲਮਾਨ ਆਵੇ ਹਿੰਦੂ ਆਵੇ ਉਹ ਗੁਰੂ ਮਹਾਰਾਜ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਦਾ ਹੀ ਹੋ ਜਾਂਦਾ। ਤੋ ਇਹ ਦੁਕਾਨ ਮੈਂ ਬੰਦ ਕਰਨੀ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕਹਿਰ ਕਮਾਉਣ ਵਾਸਤੇ। ਜਹਾਂਗੀਰ ਬਾਦਸ਼ਾਹ ਏਡਾ ਜ਼ਾਲਮ ਬਾਦਸ਼ਾਹ ਸੀ ਜਿਸ ਨੇ ਬੇਗਮ ਨੂਰ ਜਹਾਂ ਨੂੰ ਉਹਦੇ ਪਤੀ ਨੂੰ ਕਤਲ ਕਰਕੇ ਨੂਰ ਜਹਾਂ ਨੂੰ ਆਪਣੇ ਧੱਕੇ ਨਾਲ ਘਰ ਵਸਾਇਆ ਸੀ ਅਤੇ ਉਹਦੇ ਹੱਥੋਂ ਪੰਜ ਪੰਜ ਸੇਰ ਰੋਜ਼ ਦੀ ਸ਼ਰਾਬ ਪੀਆ ਕਰਦਾ ਸੀ। ਇਹ ਉਹਦੇ ਦਰਬਾਰੀਆਂ ਨੇ ਲਿਖਿਆ ਵੀ ਏਡਾ ਵੱਡਾ ਸ਼ਰਾਬੀ ਅਤੇ ਏਡਾ ਵੱਡਾ ਆਜ਼ਾਦ ਸੀ। ਇਹਦਾ ਪਿਤਾ ਅਕਬਰ ਇਹਨੂੰ ਰਾਜ ਗੱਦੀ ਨਹੀਂ ਸੀ ਦੇਣੀ ਚਾਹੁੰਦਾ, ਉਹ ਬਾਦਸ਼ਾਹੀ ਗੱਦੀ ਜਿਹੜੀ ਆਪਣੇ ਪੋਤਰੇ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਕਿਉਂਕਿ ਇਹਦੀਆਂ ਆਦਤਾਂ ਤੋਂ ਬੜਾ ਤੰਗ ਸੀ। ਪਰ ਜਦੋਂ ਅਕਬਰ ਬਿਮਾਰ ਹੋ ਗਿਆ ਧੱਕੇ ਨਾਲ ਇਹਨੇ ਕਾਜ਼ੀਆਂ ਮਲਾਣਿਆਂ ਦੇ ਨਾਲ ਸਲਾਹ ਕਰਕੇ ਵੀ ਜੇ ਤੁਸੀਂ ਮੈਨੂੰ ਬਾਦਸ਼ਾਹ ਬਣਨ ਦਾ ਐਲਾਨ ਕਰ ਦਿਓ ਤੇ ਤੁਹਾਡੀ ਮਰਜ਼ੀ ਦਾ ਰਾਜ ਹੋਏਗਾ, ਜਿਹੜਾ ਵੀ ਜੀਏਗਾ ਉਹ ਮੁਸਲਮਾਨ ਹੋ ਕੇ ਜੀਏਗਾ, ਮੈਂ ਦੂਜਾ ਕੋਈ ਧਰਮ ਰਹਿਣ ਨਹੀਂ ਦੇਣਾ। ਕਾਜ਼ੀ ਇਹਦੇ ਨਾਲ ਸਹਿਮਤ ਸਨ, ਇਹਨੂੰ ਬਾਦਸ਼ਾਹ ਬਣਨ ਦਾ ਐਲਾਨ ਕਰ ਦਿੱਤਾ। ਇੱਧਰ ਖੁਸਰੋ ਜਿਹੜਾ ਇਹਦਾ ਪੁੱਤਰ ਸੀ ਇਹ ਉਸ ਵੇਲੇ ਆਗਰੇ 30,000 ਫੌਜ ਇਹਦੀ ਕਮਾਂਡ ਥੱਲੇ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਬਾਪ ਨੇ ਧੱਕੇ ਨਾਲ ਗੱਦੀ ਸੰਭਾਲ ਲਈ ਆ, ਇਹਨੇ ਬਗਾਵਤ ਕਰਤੀ, 30,000 ਫੌਜ ਲੈ ਕੇ ਇਹ ਪੰਜਾਬ ਨੂੰ ਆਇਆ ਕਿਉਂਕਿ ਸੂਫੀ ਫਕੀਰਾਂ ਦਾ ਇਹ ਚੇਲਾ ਸੀ ਵੀ ਮੇਰੀ ਉਹ ਮਦਦ ਕਰਨਗੇ ਅਤੇ ਮੈਂ ਉਹਨਾਂ ਦੀ ਮਦਦ ਦੇ ਨਾਲ ਇਹ ਦਿੱਲੀ ਦਾ ਤਖ਼ਤ ਸੰਭਾਲੂੰਗਾ। ਇੱਧਰ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਪਤਾ ਲੱਗਾ ਵੀ ਮੇਰੇ ਪੁੱਤਰ ਨੇ ਬਗਾਵਤ ਕਰਤੀ ਆ, ਇਹਨੂੰ ਬਾਦਸ਼ਾਹੀ ਦਾ ਜਸ਼ਨ ਮਨਾ ਰਿਹਾ ਸੀ, ਜਿਹੜੇ ਕਾਜ਼ੀ ਉਹ ਵੀ ਨਸ਼ੇ ਦੇ ਵਿੱਚ ਗੁੱਟ ਸੀ, ਤੁਸੀਂ ਆਖੋਗੇ ਵੀ ਕਾਜ਼ੀਆਂ ਨੇ ਵੀ ਸ਼ਰਾਬ ਪੀਤੀ ਹੋਊਗੀ। ਇੱਕ ਪੰਜਾਬੀ ਦਾ ਮੁਹਾਵਰਾ ਵੀ ਮੁਖ ਦੀ ਤੇ ਕਾਜ਼ੀਆਂ ਵੀ ਨਹੀਂ ਸੀ ਛੱਡੀ, ਜੇ ਕਾਜ਼ੀਆਂ ਨੇ ਨਾ ਪੀਤੀ ਨਹੀਂ ਤੇ ਪੰਜਾਬੀ ਜ਼ਬਾਨ ਦੇ ਮੁਹਾਵਰੇ ਤੇ ਨਹੀਂ ਸੀ ਆਉਣਾ। ਜਸ਼ਨ ਮਨਾ ਰਿਹਾ ਸੀ, ਜਦੋਂ ਉਹਨੂੰ ਪਤਾ ਉਹਨੂੰ ਰੱਬ ਵੀ ਭੁੱਲਾ ਸੀ, ਉਹਨੂੰ ਮੌਤ ਵੀ ਭੁੱਲੀ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਮੇਰਾ ਪੁੱਤਰ ਬਾਗੀ ਹੋ ਗਿਆ, ਉਹਦਾ ਨਸ਼ਾ ਉੱਤਰ ਲੱਗਾ, ਉਹਨੇ ਆਖਿਆ ਮੇਰੇ ਪੁੱਤਰ ਨੇ ਮੇਰੇ ਤਖ਼ਤ ਲਈ ਵੇਖਿਆ, ਮੈਂ ਇਹਨੂੰ ਜਿਉਂਦਾ ਨਹੀਂ ਛੱਡਣਾ। ਇੱਧਰ ਸ਼ੇਖ ਫਗਾਰੀ ਨੂੰ ਬਹੁਤ ਸਾਰੀ ਵੱਡੀ ਫੌਜ ਦੇ ਕੇ ਇਹਨੇ ਆਪਣੇ ਪੁੱਤਰ ਦੇ ਮਗਰ ਚੜਾਇਆ। ਇਹਦੇ ਪੁੱਤਰ ਨੂੰ ਇਹਦੀ ਫਤਿਆਂ ਬਾਅਦ ਜਿਹੜਾ ਗੋਂਦਵਾਲ ਸਾਹਿਬ ਦੇ ਲਾਗੇ ਨਗਰ ਹੈ, ਇੱਥੇ ਸੂਫੀ ਪਖੀ ਰਹਿੰਦੇ ਸਨ, ਔਰ ਇੱਥੇ ਆਈ ਫੌਜ ਨਾਲ ਖੁਸਰੋ ਦੀ ਟੱਕਰ ਹੋਈ, ਖੁਸਰੋ ਹਾਰ ਗਿਆ। ਇਹ ਭੱਜਣ ਲੱਗਾ ਲਾਹੌਰ ਨੂੰ ਕਿ ਮੈਂ ਲਾਹੌਰ ਦੇ ਜਾ ਕੇ ਤਖ਼ਤ 'ਤੇ ਕਬਜ਼ਾ ਕਰ ਲਾਂ, ਪਰ ਉਹਦੀ ਫੌਜ ਪਹਿਲੇ ਉੱਥੇ ਜਾ ਕੇ ਬਹਿ ਗਈ ਸੀ। ਇੱਥੋਂ ਜੇਹਲਮ ਦਰਿਆ ਨੂੰ ਇਹ ਖੁਸਰੋ ਭੱਜਾ, ਅੱਧੀ ਫੌਜ ਪਾਰ 'ਤੇ ਦੀ ਉਡਾਰ ਸੀ, ਇੱਧਰ ਜਾ ਕੇ ਮੁਰਚਾ ਖਾਨੇ ਇਹਨੂੰ ਘੇਰ ਲਿਆ, ਇਹਨੂੰ ਬੰਨ ਕੇ ਅਤੇ ਲਾਹੌਰ ਪਹੁੰਚਾਇਆ ਗਿਆ। ਇੱਧਰ ਬਹੁਤ ਸਾਰੀ ਵੱਡੀ ਫੌਜ ਲੈ ਕੇ ਜਹਾਂਗੀਰ ਵੀ ਪਹੁੰਚਾ ਹੈ। ਜਦੋਂ ਪਤਾ ਲੱਗਾ ਵੀ ਇਹਦੇ ਸਾਥੀਆਂ ਨੇ ਇਹ ਜਿਹੜੇ ਇਹਦੀ ਹਮਾਇਤ ਕਰਦੇ ਆ, ਜਿਹੜੇ ਇਹਨੂੰ ਬਾਦਸ਼ਾਹ ਬਣਨ ਦਾ ਸੁਪਨਾ ਲੈਂਦੇ ਆ, ਆਂਦੇ ਉਹਨਾਂ ਸਾਰਿਆਂ ਨੂੰ ਇਹਨੇ ਪਕੜ ਲਿਆ। ਇਹਦੇ ਦੋਸਤਾਂ ਨੂੰ ਉਹਨੇ ਖੋਤੇ 'ਤੇ ਗਊ ਦੀ ਗਿੱਲੀ ਖਲ ਦੇ ਵਿੱਚ ਸਿਉਂ ਕੇ ਉਹਨਾਂ ਨੂੰ ਮਾਰਿਆ। ਜਦੋਂ ਬੰਦੇ ਨੂੰ ਖਲ ਦੇ ਵਿੱਚ ਸਿਉਂਦੀ ਹੈ ਨਾ, ਅਤੇ ਜਿਉਂ ਜਿਉਂ ਖਲ ਸੁੱਕਦੀ ਤਿਉਂ ਤਿਉਂ ਬੰਦਾ ਬੜੇ ਬੇਰਹਿਮੀ ਦੇ ਨਾਲ ਮਰਦਾ, ਔਰ ਬਹੁਤ ਸਾਰਿਆਂ ਨੂੰ ਉਹਨਾਂ ਦੇ ਸਿਰ ਕੱਟ ਕੇ ਅਤੇ ਲਾਹੌਰ ਦੇ ਦਰਵਾਜ਼ਿਆਂ 'ਤੇ ਟੰਗੇ। ਕਈਆਂ ਨੂੰ ਜਹਾਂਗੀਰ ਬਾਦਸ਼ਾਹ ਨੇ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂ ਧੂ ਕੇ ਮਾਰਿਆ, ਅਤੇ ਵਾਰੀ ਆ ਗਈ ਉਹਦੇ ਪੁੱਤਰ ਖੁਸਰੋ ਦੀ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਇਹਦੀਆਂ ਢਾ ਕੇ ਇੱਥੇ ਜਿਉਂਦੇ

ਪਈਆਂ ਸੂਏ ਨਾਲ ਅੱਖਾਂ ਸੀ ਦਿਓ। ਇੱਕ ਰਾਤ ਧਰਤੀ ਕੰਬ ਉੱਠੀ, ਏਡਾ ਪਾਪ ਆਪਣੇ ਪੁੱਤਰ ਤੇ ਕਰਿਆ। ਉਹਨੇ ਆਖਿਆ ਵੇਖ ਤੂੰ ਮੇਰੇ ਤਖ਼ਤ ਵੱਲੇ ਵੇਖਣ ਦੀ ਕੋਸ਼ ਕੀਤੀ, ਮੇਰਾ ਤਖ਼ਤ ਤੈਨੂੰ ਦਿੰਦਾ, ਆ ਜਿਹੜੇ ਤੇਰੇ ਸਾਥੀ ਤੇਰੀ ਹਮਾਇਤ ਕਰਦੇ ਸੀ ਉਹ ਤੇਰਾ ਸਾਹ ਛੱਡ ਗਈ। ਖੁਸਰੋ ਕੁਝ ਕਰ ਨਹੀਂ ਸੀ ਸਕਦਾ, ਉਹਨੂੰ ਫਿਰ ਵੀ ਜੇਲ੍ਹ 'ਚ ਬੰਦ ਕਰਤਾ, ਭੱਜ ਤੇ ਸਕਦਾ ਨਹੀਂ ਸੀ ਕਿਉਂਕਿ ਅੱਖਾਂ ਜਿਉਂਦਿਆਂ ਦੀਆਂ ਸਿਉਂਤੀਆਂ ਸੀ। ਲੋਕ ਬੜੇ ਡਰ ਨਾਲ ਡਹਿਲੇ ਹੋਏ ਸਨ ਕਿ ਜਿਹੜਾ ਏਡਾ ਨਿਰਦਈ ਬਾਦਸ਼ਾਹ, ਜਿਹੜਾ ਆਪਣੇ ਪੁੱਤਰ 'ਤੇ ਏਡਾ ਵੱਡਾ ਕਹਿਰ ਕਰ ਸਕਦਾ, ਖਲਕਤ ਨੂੰ ਉਹਦੇ ਉੱਤੋਂ ਕੀ ਆਸ ਰੱਖੀ ਜਾ ਸਕਦੀ ਹੈ। ਇੱਧਰ ਸ਼ੇਖ ਫਖਾਰੀ ਜਿਹੜਾ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਸੀ ਉਹ ਖਵਾਸ ਖਾਂ ਬਹਿ ਕੇ ਦਰਜ ਕੀਤਾ ਸੀ। ਖਵਾਸ ਖਾਂ ਪਿੰਡ ਵੀ ਫਤਿਹਾਬਾਦ ਦੇ ਲਾਗੇ ਪਿੰਡ ਹੈ। ਇੱਥੇ ਉਹ ਬਾਹਮਣ ਜਿਹੜੇ ਗੁਰੂ ਮਹਾਰਾਜ ਦੀ ਜਿਨ੍ਹਾਂ ਨੂੰ ਬਾਣੀ ਰੜਕਦੀ ਸੀ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਜੋ ਰਿਪੋਰਟ ਦਰਜ ਕਰਾਈ। ਇੱਥੇ ਸ਼ੇਖ ਫਤਿਹ ਦੀ ਗੱਦੀ ਦੇ ਪੀਰ ਵੀ ਸਨ। ਇਹ ਗੱਲ ਕਈਆਂ ਨੂੰ ਓਪਰੀ ਲੱਗੂਗੀ ਕਿਉਂਕਿ ਪੰਜਾਬ ਵਿੱਚ ਬਹੁਤੇ ਸ਼ੇਖ ਫਤਿਹ ਦੇ ਜਿਹੜੇ ਉਹ ਪੁਜਾਰੀ ਆ, ਤੇ ਮੈਂ ਨਾ ਉੱਥੇ ਕੁੱਤੇ ਵੀ ਖੀਰ ਨਹੀਂ ਖਾਂਦੇ, ਇੰਨੀ ਉੱਥੇ ਖੀਰ ਚੜ੍ਹਦੀ ਆ। ਉਹਦੀ ਅਜਮਤ ਨੂੰ ਵਧਦਿਆਂ ਵੇਖਿਆ ਗੁਰੂ ਅਰਜਨ ਸਾਹਿਬ ਨੇ ਲੋਕਾਂ ਨੂੰ ਕਿਰਾਏ ਪਿਆ ਵੇਖਿਆ ਤੇ ਉਹਨਾਂ ਸ੍ਰੀ ਤਰਨ ਤਾਰਨ ਸਾਹਿਬ ਦਾ ਸਰੋਵਰ ਬਣਾਇਆ। ਉਹਨਾਂ ਆਖਿਆ ਤੁਸੀਂ ਉੱਥੇ ਦੁੱਧ ਲੈਣ ਜਾਂਦੇ ਜੇ, ਜਿਹੜਾ ਇੱਥੇ ਸ਼ਰਧਾ ਨਾਲ ਸਰੋਵਰ ਇਸ਼ਨਾਨ ਕਰੇਗਾ 14 ਦਾ ਮੱਸਿਆ ਦਾ, ਉਹਨੂੰ ਦੁੱਧ ਤੇ ਮਿਲੇਗਾ, ਉਹਨੂੰ ਪੁੱਤਰ ਵੀ ਮਿਲੇਗਾ ਤੇ ਇੱਥੇ ਕੋੜਾ ਵੀ ਰਾਜੀ ਹੋਏਗਾ। ਇਹ ਗੁਰੂ ਅਰਜਨ ਸਾਹਿਬ ਜੀ ਨੇ ਵਰਦਾਨ ਦਿੱਤਾ ਸੀ ਉਸ ਸਰੋਵਰ ਨੂੰ। ਅੱਜ ਵੀ ਕੋੜਿਆਂ ਦੀ ਉੱਥੇ ਬਸਤੀ ਆ, ਇਹ ਕੋੜਾ ਹਰ ਸਾਲ ਰਾਜੀ ਹੁੰਦਾ। ਤੋ ਇਹ ਜਿਹੜੇ ਗੱਦੀ ਦੇ ਪੀਰ ਸਨ ਇਹ ਬੜੇ ਖਿਲਾਫ ਸਨ। ਸ਼ੇਖ ਫਖਾਰੀ ਨੇ ਇੱਕ ਰਿਪੋਰਟ ਦਰਜ ਗੁਰੂ ਅਰਜਨ ਸਾਹਿਬ ਦੇ ਖਿਲਾਫ ਕਰਾਈ ਕਿ ਜਿਹੜਾ ਵੀ ਆਉਂਦਾ ਉਹ ਗੁਰੂ ਅਰਜਨ ਸਾਹਿਬ ਜੀ ਦਾ ਹੋ ਜਾਂਦਾ। ਜਹਾਂਗੀਰ ਬਾਦਸ਼ਾਹ, ਜਿਹੜੇ ਸਾਈ ਮੀਆਂ ਮੀਰ ਨੂੰ ਤੂੰ ਆਪਣਾ ਮੁਰਸ਼ਦ ਸਮਝਦਾ, ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆ ਕੇ ਬਹਿੰਦਾ, ਤੇ ਉਹ ਦਿਨ ਦਿਲ ਦੂਰ ਨਹੀਂ ਜਿੱਧਰ ਦਿੱਲੀ ਦਾ ਤਖ਼ਤ ਗੁਰੂ ਅਰਜਨ ਸਾਹਿਬ ਸੰਭਾਲੇਗਾ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਦੇ ਖਿਲਾਫ ਰਿਪੋਰਟ ਇਹਨਾਂ ਦਰਜ ਕਰਾਈ, ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ।

ਜਾਂ ਜਿਹੜੀ ਉਹ ਪੱਥਰ ਪਾੜ ਦਿੰਦੀ ਆ। ਇੰਨਾ ਚੁੱਕਿਆ ਜਹਾਂਗੀਰ ਬਾਦਸ਼ਾਹ ਨੂੰ, ਲੋਕ ਬੜੇ ਡਰੇ ਹੋਏ ਸਨ ਵੀ ਜਿਹੜਾ ਪੁੱਤਰ ਨਾਲ ਏਡਾ ਵੱਡਾ ਕਹਿਰ ਕਰ ਸਕਦਾ। ਗੁਰੂ ਅਰਜਨ ਸਾਹਿਬ ਦੇ ਖਿਲਾਫ ਇਹਨੇ ਮੁਕੱਦਮਾ ਦਰਜ ਕਰ ਲਿਆ। ਲੋਕ ਵੇਖਦੇ ਸੀ ਵੀ ਇਹ ਕੀ ਬਣੇਗਾ। ਆਂਦੇ ਇਤਿਹਾਸ ਕਰ ਲਿਖਦੇ ਮੁਰਤਜਾ ਖਾਂ ਨੂੰ ਫੌਜ ਦੇ ਕੇ ਭੇਜਿਆ ਗੁਰੂ ਅਰਜਨ ਸਾਹਿਬ ਜੀ ਨੂੰ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਵੇ। ਜਦੋਂ ਮੁਰਤਜਾ ਖਾਂ, ਜਿਹਦਾ ਨਾਮ ਸ਼ੇਖ ਫੁਕਾਰੀ ਵੀ ਆਉਂਦਾ, ਇਹ ਮੁਰਤਜਾ ਖਾਂ ਇਹਨੂੰ ਖਿਤਾਬ ਮਿਲਿਆ ਸੀ ਜਦੋਂ ਖੁਸਰੋ ਨੂੰ ਫੜਿਆ ਸੀ। ਇਹਦਾ ਨਾਮ ਸ਼ੇਖ ਫੁਕਾਰੀ ਸੀ। ਸ਼ੇਖ ਫੁਕਾਰੀ ਨੂੰ ਫੌਜ ਦੇ ਕੇ ਭੇਜਿਆ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਵੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ਼ਾਂਤੀ ਦੇ ਪੁੰਜ। ਸਾਰੀਆਂ ਸੰਗਤਾਂ ਨੂੰ ਪਹਿਲਾਂ ਕੋਲ ਬਿਠਾ ਲਿਆ। ਮਾਤਾ ਗੰਗਾ ਜੀ ਕੋਲ ਬੈਠੇ ਹਨ, ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਉਮਰ ਉਸ ਵੇਲੇ 11 ਕੁ ਵਰੇ ਦੀ ਸੀ। ਇੱਧਰ ਬਾਬਾ ਬੁੱਢਾ ਸਾਹਿਬ ਜੀ ਬੈਠੇ ਆ, ਗੁਰੂ ਘਰ ਦੇ ਅਨਿੰਨ ਸੇਵਾਦਾਰ ਭਾਈ ਗੁਰਦਾਸ ਜੀ ਬੈਠੇ ਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਗੁਰਤਾ ਗੱਦੀ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਆਪਣੇ ਪੁੱਤਰ ਨੂੰ ਸੰਭਾਲ ਰਹੇ ਆ। ਸਤਿਗੁਰੂ ਪਾਤਸ਼ਾਹ ਜਦੋਂ ਇਸ ਤਰ੍ਹਾਂ ਕਰਨ ਲੱਗੇ ਤੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ, ਕਵੀ ਬੜੇ ਸੁੰਦਰ ਬਚਨ ਲਿਖਦਾ, ਬੜੇ ਵਿਰਾਗ ਭਰੇ, ਬਾਬਾ ਬੁੱਢਾ ਤੇ ਭਾਈ ਗੁਰਦਾਸ ਕਹਿੰਦੇ ਗੁਰੂ ਉਹ ਚੱਲੇ ਜੇ ਤੋੜ ਪਰੀਤ ਕਾ ਤੋਂ, ਹਾਲਾ ਉਮਰ ਸ਼ਹਿਜਾਦੇ ਦੀ ਬਹੁਤ ਛੋਟੀ, ਗੱਦੀ ਦੇਣ ਦੀ ਧਾਰ ਲਈ ਨੀਤ ਕਾ ਤੋਂ, ਪਹਿਲੇ ਗੁਰੂ ਸਭ ਬਿਰਦ ਹੋ ਦੇਣ ਗੱਦੀ, ਤੇ ਤੁਸੀਂ ਛੱਡੀ ਬਜ਼ੁਰਗਾਂ ਦੀ ਰੀਤ ਕਾ ਤੋਂ, ਦੱਸੋ ਕੰਮ ਕੀ ਵਿੱਚ ਲਾਹੌਰ ਤੁਹਾਡਾ, ਸਾਨੂੰ ਛੱਡ ਕੇ ਬਣੋ ਅਤੀਤ ਕਾ ਤੋਂ। ਮਹਾਰਾਜ ਵੱਡੇ ਗੁਰੂ ਸਾਹਿਬਾਨ ਪਹਿਲਾਂ ਗੁਰਤਾ ਗੱਦੀ ਦੇਣ ਲੱਗੇ, ਦੱਸਦੇ ਸਨ ਮਹਾਰਾਜ ਤੁਸੀਂ ਬੜੀ ਛੇਤੀ ਕੀਤੀ ਜੇ, ਬੜੀ ਕਾਹਲੀ ਕੀਤੀ ਜੇ, ਅਜੇ ਤੁਹਾਡੇ ਪੁੱਤਰ ਦੀ ਉਮਰ ਬਹੁਤ ਛੋਟੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਅਸੀਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਜ਼ਾਲਮ ਸਰਕਾਰ ਦੀਆਂ ਜੜ੍ਹਾਂ ਪੁੱਟ ਕੇ ਰੱਖਣੀਆਂ, ਸਾਡੇ ਤੋਂ ਬਾਅਦ ਸਾਡਾ ਪੁੱਤਰ ਹਰਗੋਬਿੰਦ ਕਿਸ ਤਰ੍ਹਾਂ ਧਾਂਕ ਪਾਏਗਾ। ਸਤਿਗੁਰੂ ਪਾਤਸ਼ਾਹ ਆਉਣ ਵਾਲੇ ਸਮੇਂ ਦੀ ਲਖਤਾ ਜਿਸ ਤਰ੍ਹਾਂ ਸਿੱਖਾਂ ਨੂੰ ਕਰਾ ਰਿਹਾ, ਬੜੀ ਕਾਬਲੇ ਗੌਰ ਕਵਿਤਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਗੁਰੂ ਅਰਜਨ ਸਾਹਿਬ ਜੀ ਆਉਣ ਵਾਲੇ ਸਮੇਂ ਦੀ ਲਖਤਾ ਕਿਸ ਤਰ੍ਹਾਂ ਕਰਾ ਰਹੇ ਬਾਈ?

0: ਰਾਜ ਹਿਮਨੇ ਸ਼ਾਹ ਦਾ ਜੜਾ ਤੋਂ ਪਟਣਾ ਲਾਹੌਰ ਸੀਸ ਵਾਰ ਕੇ ਇਸ ਤੋਂ ਕੀ ਅੱਗੇ ਹੋਇਆ ਉਹ ਕੱਲ ਦੇ ਦੀਵਾਨ ਚ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ। ਗੁਰੂ ਕੇ ਕੀਰਤਨੀਏ ਗੁਰੂ ਕੇ ਰਾਗੀ ਸਾਹਿਬਾਨ ਬੜੇ ਹੀ ਸਤਿਕਾਰੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਜਿਹੜੇ ਬਹੁਤ ਆਨੰਦਮਈ ਕੀਰਤਨ ਕਰਦੇ ਆ। ਇਹ ਕਵਿਤਾ ਮੈਨੂੰ ਜੋ ਹੁਕਮ ਹੋਇਆ ਪ੍ਰਬੰਧਕ ਜਨਾਂ ਵੱਲੋਂ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਜੰਟੀ, ਉਹ ਆਉਂਦੇ ਵੀ ਇਹ ਕਵਿਤਾ ਸੰਤਾਂ ਦੀ ਜ਼ਰੂਰ ਪੜਿਆ ਕਰੋ, ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ। ਆਓ ਬਈ 5 ਕੁ ਮਿੰਟ ਦੀ ਕਵਿਤਾ, ਇੰਨਾ ਕੁ ਸਮਾਂ ਰਹਿ ਗਿਆ। ਗੁਰੂ ਕਿਰਪਾ ਕਰੇ ਗਿਆਨੀ ਜੀ, ਮੈਂ ਉਹਨਾਂ ਦੇ ਦਰਸ਼ਨ ਕੀਤੇ ਆ, ਮੈਂ ਉਹਨਾਂ ਦੇ ਪਿੰਡ ਰੋਡੇ ਜਾ ਕੇ ਉਹਨਾਂ ਦੀ ਮੈਂ ਸਪੀਚਾਂ ਸੁਣਦਾ ਰਿਹਾ। ਉਹਨਾਂ ਦੇ ਭਰਾ ਕੈਪਟਨ ਹਰਚੰਦ ਸਿੰਘ ਜੀ ਦੱਸ ਰਹੇ ਸੀ ਵੀ ਬਾਬਾ ਜਰਨੈਲ ਸਿੰਘ ਜੀ ਇਸ ਸਕੂਲ 'ਚ ਪੜ੍ਹਦੇ ਸੀ ਅਤੇ 3ਜੀ ਕਲਾਸ ਪੜ੍ਹ ਕੇ ਆਏ ਅਤੇ ਝੋਲਾ ਰੱਖ ਕੇ ਅਤੇ ਲੰਮੇ ਪੈ ਗਏ। ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ, ਉਹ ਭਚੰਗੀਆ ਉਹ ਧੁਹਾਲਵਾਉਂਦਾ ਉਹ ਆ ਕੇ ਲੰਮਾ ਪੈ ਗਿਆ, ਮੈਨੂੰ ਜਪਜੀ ਸਾਹਿਬ ਦੇ ਪਾਠ ਸੁਣਾ। ਪਿਤਾ ਦਾ ਬਚਨ ਮੰਨ ਕੇ ਅਤੇ 5 ਜਪਜੀ ਸਾਹਿਬ ਦੇ ਪਾਠ ਸੁਣਾਏ। ਫਿਰ ਇਹੋ ਜਿਹੀ ਲੱਗਣ ਲੱਗੀ 5 ਤੋਂ 10 ਪਾਠ, 15 ਪਾਠ, 25 ਪਾਠ, 51 ਪਾਠ, 101 ਪਾਠ ਨਿੱਤਾ ਪ੍ਰਤੀ ਜਪਜੀ ਸਾਹਿਬ ਦਾ ਉਹ ਵਾਹੀ ਜੋਤੀ ਦਾ ਕੰਮ ਕਰਦੇ ਹੋਏ ਕਰਿਆ ਕਰਦੇ ਸੀ। ਸਾਡੇ ਚ ਇਹੋ ਜਿਹੇ ਜਿਹਨਾਂ ਕਦੀ ਇੱਕ ਵੀ ਨਹੀਂ ਕੀਤਾ। ਤੂੰ ਮਾਰੇ ਕਹਿੰਦੇ ਬਿਨਾਂ ਜਪ ਜਾਪ ਜਪੈ ਜੋ ਜੇ ਵੈ ਪ੍ਰਸਾਦ, ਸੋ ਵਿਸ਼ਟਾ ਕਾ ਜਨਮ ਹੋਵੇ ਜੋ ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗੁਆਏ ਬਾਅਦ। ਜਿਹਨੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਮਹਾਰਾਜ ਕਹਿੰਦੇ ਉਹ ਗੰਦਗੀ ਦਾ ਕੀੜਾ ਹੈ। ਜਦੋਂ ਵੱਡੇ ਮਹਾਂਪੁਰਸ਼ ਆਏ ਨਾ ਸੰਤ ਬਾਬਾ ਗੁਰਭਜਨ ਸਿੰਘ ਜੀ, ਉਹਨਾਂ ਪੁੱਛਿਆ ਜੋਗਿੰਦਰ ਸਿੰਘ ਤੇਰੇ ਕਿੰਨੇ ਭਜੰਗੀ ਆ? ਹੁਣ ਤੇ 1 ਜਾਂ 2 ਹੁੰਦਾ, ਉਹ ਆਂਦੇ ਸਾਡੇ 7 ਭਜੰਗੀ ਆ। ਕਹਿਣ ਲੱਗੇ ਵੀ ਸਾਨੂੰ ਕਿਹੜਾ ਦੇਣਾ ਜੀ? ਆਂਦੇ ਵੀ ਜਿਹੜਾ ਮਰਜ਼ੀ ਲੈ ਜਾਓ। ਉਹਨਾਂ ਫਿਰ ਬਾਬਾ ਜਰਨੈਲ ਸਿੰਘ ਤੇ ਹੱਥ ਰੱਖਿਆ ਸੀ ਤੇ ਜਦੋਂ ਜਥੇ 'ਚ ਭਰਤੀ ਹੋਏ ਨਾ, ਕਿੰਨੀਆਂ ਬਾਣੀਆਂ ਉਹਨਾਂ ਕੰਠ ਕੀਤੀਆਂ। ਇੱਕ ਦਿਨ ਕਹਿਣ ਲੱਗੇ ਵੱਡੇ ਮਹਾਂਪੁਰਸ਼ ਵੀ ਸਾਨੂੰ ਆਸਾ ਦੀ ਵਾਰ ਦਾ ਪਾਠ ਸੁਣਾ। 8 ਘੰਟਿਆਂ 'ਚ ਆਸਾ ਦੀ ਵਾਰ ਦਾ ਜਬਾਨੀ ਕੰਠ ਪਾਠ ਕਰਕੇ ਮਹਾਂਪੁਰਸ਼ਾਂ ਸੁਣਾਇਆ। ਉਹਨਾਂ ਦੀ ਬੁੱਧੀ ਕਿੰਨੀ ਤੀਕਸ਼ਣ ਹੋਏਗੀ! ਸਾਡੇ ਵਰਗੇ ਸਾਰੀ ਹੁਣ ਪੜ੍ਹਦੇ ਰਹਿੰਦੇ ਆ, ਕੰਠ ਨਹੀਂ ਹੁੰਦੀ। ਆਓ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ ਉਹਨਾਂ ਦੀ ਚੜ੍ਹਤ, ਉਹਨਾਂ ਦਾ ਰੋਹਬ, ਉਹਨਾਂ ਦਾ ਜੀਵਨ ਲੈਣਾ ਇੰਜ ਬਿਆਨ ਕੀਤੀਆਂ ਜਾ ਰਹੀਆਂ।
1: ਚੜ੍ਹ ਕੇ ਆਈਆਂ ਫੌਜਾਂ ਤਖ਼ਤ ਅਕਾਲ ਅਡਾਉਣ ਲਈ, ਜਰਨੈਲ ਸਿੰਘ ਮਹਾਂਪੁਰਖਾਂ ਨੂੰ ਉਸ ਜਗ੍ਹਾ ਹਟਾਉਣ ਲਈ, ਜਰਨੈਲ ਸਿੰਘ ਮਹਾਂਪੁਰਖਾਂ ਨੂੰ ਉਸ ਜਗ੍ਹਾ ਹਟਾਉਣ ਲਈ।
0: ਉਹ ਮਾਰਾ ਸਹੀ

0: ਸਾ ਪਿੰਡਰਾਂ ਵਾਲੇ ਸ਼ੇਰ ਦੀਆਂ, ਕੌਣ ਕਰੂਗਾ ਰਿਸਾ ਪਿੰਡਰਾਂ ਵਾਲੇ ਸ਼ੇਰ ਦੀਆਂ।
1: ਬੰਨ ਸਿਲੰਡਰ ਟੈਂਕ

0: ਸਾ ਪਿੰਡਰਾਂ ਵਾਲੇ ਸ਼ੇਰ ਦੀਆਂ
1: ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ ਐ ਪਰ ਜੰਮ ਦੇ ਮਰਦ ਦਲੇਰ ਵਿਰਲੇ ਉਹ ਗੱਪਾਂ ਮਾਰ ਗੁਵਾਰ ਹਜ਼ਾਰ ਜਾਂਦੇ ਪੂਰੇ ਕੌਲ ਇਕਰਾਰ ਨਿਭਾਉਣ ਵਿਰਲੇ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ ਭੇਟਾ ਸੀਸ ਦੀ ਉਦੋਂ ਚੜਾਉਣ ਵਿਰਲੇ ਓਏ ਅਮਰ ਵਸੇ ਪਰਮਾਤਮਾ ਦਿਲ ਅੰਦਰ ਤੇ ਦੀਦ ਪਾਉਣ ਲਈ ਸੀਸ ਝੁਕਾਉਣ ਵਿਰਲੇ ਵਿਰਲੀਆਂ ਮਾਵਾਂ ਇਹੋ ਜਿਹੇ ਮਰਦ ਪੈਦਾ ਕਰਦੀਆਂ ਨਮਸਕਾਰ ਹੈ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਚੁੱਕ ਦੀ ਮਾਫ਼ੀ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਮੰਗਲ ਸਿੰਘ ਜੀ ਜੋ ਬੜਾ ਜੱਥਿਆਂ ਦਾ ਸਤਿਕਾਰ ਕਰਦੇ ਆ ਹਰ ਰੋਜ਼ ਖਾਸ ਖਿਆਲ ਰੱਖਦੇ ਆ ਉਹਨਾਂ ਦਾ ਵੀ ਧੰਨਵਾਦ ਬਾਬਾ ਲਾਭ ਸਿੰਘ ਦੇ ਸੁਪੁੱਤਰ ਬੈਠੇ ਆ ਗੁਰੂ ਕਿਰਪਾ ਕਰੇ ਬੜੇ ਪਿਆਰ ਨਾਲ ਦੇ ਗਾਉਣਾ ਤੁਹਾਡਾ ਠੀਕ ਆ ਪਰ ਜਿਹੜਾ ਬਾਣਾ ਤੁਹਾਡਾ ਉਹ ਬੜਾ ਪਿਆਰਾ ਲੱਗਦਾ ਇਹ ਬਾਣਾ ਗੁਰੂ ਦਾ ਹੈ ਪਿਆਰਾ ਕੋਈ ਨਾ ਲੱਗੇ ਸਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਬਾਣੀ ਤੇ ਬਾਣੀ ਦੇ ਧਾਰਨੀ ਹੋਣਾ ਚਾਹੀਦਾ ਆਓ ਭਾਈ ਸਰਬਜੀਤ ਸਿੰਘ ਦੇ ਜਥੇ ਵੱਲੋਂ ਬਹੁਤ ਸਾਰੀਆਂ ਅਸੀਸਾਂ ਮਾਣ ਦਿੱਤਾ ਉਹਨਾਂ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਮਾਣ ਕਿਰਤੀਆਂ ਨੂੰ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਿਸੇ ਬੰਦੇ ਦਾ ਨਾਂ ਲੈ ਕੇ ਅਰਦਾਸ ਨਹੀਂ ਕੀਤੀ ਗਈ ਜੇ ਅਰਦਾਸ ਕੀਤੀ ਗਈ ਆ ਤੇ ਇੱਕ ਗੁਰੂ ਕੇ ਕੀਰਤਨੀ ਦਾ ਨਾਂ ਲੈ ਕੇ ਕੀਤੀ ਗਈ ਆ ਅੱਜ ਵੀ ਹੁੰਦੀ ਹੈ ਉਹ ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ 70 ਵਰੇ ਤੋਂ ਵੱਧ ਗੁਰੂ ਰਾਮਦਾਸ ਦੇ ਦਰਬਾਰ ਚ ਕੀਰਤਨ ਕੀਤਾ ਅੱਜ ਵੀ ਉਹਦੇ ਨਾਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਚ ਅਰਦਾਸ ਹੁੰਦੀ ਹੈ ਤੋ ਬਹੁਤ ਵੱਡੇ ਮਾਣ ਗੁਰੂ ਕੇ ਕੀਰਤਨੀਆਂ ਨੂੰ ਸਤਿਗੁਰ ਪਾਤਸ਼ਾਹ ਨੇ ਦਿੱਤੇ ਆ ਭਲੋ ਭਲੋ ਰੇ ਕੀਰਤਨੀਆਂ ਆਓ ਬਾਣੀ ਦਾ ਕੀਰਤਨ ਸਰਵਣ ਕਰੀਏ ਸਾਰੀਆਂ ਸੰਗਤਾਂ ਫਤਿਹ ਬੁਲਾਓ ਗੱਜ ਕੇ ਆਖੋ ਜੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮਾਂ ਦੇ ਸਜੇ ਹੋਏ ਵਿਸ਼ੇਸ਼ ਦੀਵਾਨ ਵਿੱਚ ਆਪ ਸੰਗਤਾਂ ਨੂੰ ਇਤਿਹਾਸ ਕਿਸ਼ਰੀ ਵਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਾਡੇ ਅਤਿ ਸਤਿਕਾਰਯੋਗ ਗਿਆਨੀ ਬਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਉਹਨਾਂ ਦਾ ਕਿਸ਼ਰੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਜੋ ਜੋ ਇਹ ਵਿਸ਼ੇਸ਼ ਸਮਾਗਮ ਪੂਰਾ ਹਫ਼ਤਾ ਹੀ ਸਜ ਰਹੇ ਹਨ ਜਿਸ ਵਿੱਚ ਉਚੇਚੇ ਤੌਰ 'ਤੇ ਭਾਈ ਸਰਬਜੀਤ ਸਿੰਘ ਲਾਡੀ ਅਤੇ ਗਿਆਨੀ ਬਹਿਲ ਸਿੰਘ ਦਾ ਜਥਾ ਪਹੁੰਚਿਆ ਹੋਇਆ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਵੱਧ ਤੋਂ ਵੱਧ ਇਸ ਸਮੇਂ ਦਾ ਲਾਹਾ ਲੈਣਾ ਆਉਣ ਵਾਲੇ ਸ਼ਨੀਵਾਰ ਨੂੰ ਜੋ ਨਗਰ ਕੀਰਤਨ ਹੋਣੇ ਹਨ ਸਾਨ ਫਰਾਂਸਿਸਕੋ ਵਿਖੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਜੀ ਸੰਯੋਗ ਕਰਨਾ ਸੋ ਆਪ ਕੀਰਤਨ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਹੈ ਜਿਸ ਦੇ

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ।

ਕੇ ਹਜੂਰ ਅਰਦਾਸ ਬੇਨਤੀ ਹੈ ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਗੁਰਮਤ ਵਿਚਾਰਾਂ ਗੁਰ ਇਤਿਹਾਸ ਕੁਸ਼ਰੀ ਵਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉੱਤਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਜਾਓ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਇੱਕ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਾਓ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕ, ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈਣ ਆਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੈ ਜਗਾਏ, ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਬਦ ਖਜਾਏ। ਤੇਗ ਬਹਾਦਰ ਸਿਮਰਿਆਏ ਕਰਨ ਆਉਣੇ ਦੇ ਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਵਾਰ ਦਾ ਧਿਆਨ ਧਰਕ ਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨ ਤਵਰੰਤ ਆਪ ਜੀਆਂ ਦੀ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ। ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ। ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vahe Guru, Vahe Guru, Vahe

वाहे गुरु वाहे गुरु वाहे

है गुरु, वाहे गुरु।

वाहेगुरु वाहेगुरु वाहेगुरु वाहेगुरु वाहेगुरु वाहे

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਠਾਰਾ ਹੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕਹਿ ਸਿਮਰਨ ਅੰਧ ਨ ਜਾਗੈ, ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ

ਪੂਜਾ, ਪ੍ਰਭ ਕਹਿ ਸਿਮਰਨ ਬਿਨਸਾ ਦੂਜਾ, ਪ੍ਰਭ ਕਹਿ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੈ ਮੁੱਚਾ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੇ ਸੁੱਜੈ, ਪ੍ਰਭ ਕਹਿ ਸਿਮਰਨ ਨਾਈ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਰਉਪਕਾਰੀ, ਪ੍ਰਭ ਗੋ ਸਿਮਰੇ ਤਨ ਸਦਬਲਿਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ, ਪ੍ਰਭ ਗੋ ਸਿਮਰੇ ਤਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਨ ਆਨੰਦ ਘਰੇਰੇ, ਪ੍ਰਭ ਗੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ,

ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਵਸਾ ਹੈ ਸੰਤ ਪ੍ਰਤਾਪ ਦੁਰਤ ਸਭ ਨਸਾ ਹੈ ਸੰਤ ਕਾ ਸੰਗਮਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਰੋਕ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕੜ ਸ਼ਾਸਤਰ ਸੇਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਤ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ

ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ, ਸਕਲ ਘਟਾਂਕੇ ਅੰਤਰ ਜਾਮੀ, ਆਪਣੇ ਗਤ ਮੈਂ ਜਾਨੋ ਆਪੇ, ਆਪਣ ਸੰਗਾ ਪ੍ਰਭਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਵਰਨਾ ਜਾਨ ਸਕੋਏ, ਸਰਬ ਧਰਮ ਮੈਂ।

ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਇਹ ਆਨਿਆ ਸੋਭ

ਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਾਇਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸਿੱਜੈ ਜੇ ਪ੍ਰਸਾਦ ਧਰ ਪਰ ਸੁਖ ਬਸਾਏ ਸੁਧ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਬਣ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦੰਦ ਜੁ ਰਾਖਨ ਹਾਰ ਤਿਸਿਓ ਪ੍ਰੀਤਨਾ ਕਰਾ ਗਵਾਰ ਜਾ ਕੀ ਸੇਵਾ ਨਮਰਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਠਾਕੁਰ

ਬਨਵਾ ਕਹਿ ਕਰ ਭੀਤਰ ਬਸੇ ਅੰਧ ਖੇਲ ਮਾਇਆ ਰੰਗ ਰਸੈ ਨਿੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਘਰ ਗਰਮ ਤੂੰ ਠਾਕੁਰ ਤੂੰ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ

ਸਰਬ ਤੋਕ ਨਾਨਕ ਤਿੰਨ ਪਾਇਆ, ਅਗੰਧ ਚਾਪਨੀ ਦੇ ਰਾਸ, ਖਾਤ ਪੀਤ ਵਰਤੇ ਅਣ ਉਲਾਸ, ਆਪਣੀ ਅਮਾਨ ਕਸ ਬਹੁਰ ਛਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾ ਪੀ ਖੋਵੈ, ਬਹੁਰ ਇਸ ਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸ ਆ ਗਿਆ ਰਾਖੇ ਪ੍ਰਭ ਕੀ ਆ ਗਿਆ ਮਾਨੈ ਮਾਤੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਂਤ ਮਾਇਆ ਕੇ ਹੇਤ, ਸਰਪੁਰ ਹੋਵਤ ਜਾਨ ਅਨੇਤ, ਬਿਰਗੀ ਛਾਇਆ ਸੁਰੰਗ ਲਿਆਵਯੋ, ਬਿਨ ਸਿਉ ਮਨ ਪਛਤਾਵੈ, ਜੋ ਦੀਸੈ ਸੋ ਚਾਲਣ ਹਾਲ, ਲਪਟ ਰਿਓ ਤੇ ਅੰਧ ਅੰਧਾਰ,

ਮਿਥਿਆ ਗੁੜਮ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋਬਨ ਧਰਮਾਲ ਮਿਥਿਆ ਕਾਮ ਕ੍ਰੋਧ ਵਿਖਰਾਲ ਮਿਥਿਆ ਰਤਸੀ ਆਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪ ਸੁਪਰ ਗਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਾਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚਰਨ ਪਰ ਵਿਕਾਰ ਗੋਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨੀ ਪਾਰ ਉਪਕਾਰਾ ਮਿਥਿਆ ਬਾਸ ਰੇਤ ਬੇਕਾਰਾ

ਮੂਛਤੇ ਮੁੱਚੀ ਸਾਧ ਕੀ ਸੋਭਾ ਸਾਧ ਬਣਿਆ ਈ ਨਾਨਕ ਸਾਧ ਪੁਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰ ਨਾ ਪੇਖੇ ਇੱਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ

ਅਗਵਾ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ

ਧਰਮ ਨਾਨਕ ਤਿਸਮੇ ਲੈ ਸਲਖਿਆ ਧੋਰ ਕਰਮ ਜਿਸਕੇ ਮਨ ਬਾਰ ਬ੍ਰਹਮਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਦਸਨਦਰੀ ਆਯਾ ਦਾਦ ਸੰਦਨ ਭਾਏ ਧਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਮਾਨ ਆਪਣੇ ਦਾਸ ਗੁਆਬ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗਾਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤਮਹਿ ਤਾਵੈ ਜੀਵਨ ਮੁਕਤ ਸਭ ਕਹਾਵੈ

ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ

ਨਾਨਕ ਪ੍ਰਭ ਸੋਏ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਗੁੜ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁੜ ਨਾਮ ਰਥ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਦਿਸ ਬਲਿਹਾਰਣੈ ਜਲ ਥਲ ਮਾਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤੇ ਸੁਭਾਵੇ ਸੋਈ ਹੋਗ ਕਿਰਮੈ ਥਾਪ ਥਾਪਨ ਹਾਰਾ ਅੰਤਰੇ ਕਿਛ ਪਾਰਾ ਬਾਰਾ ਉਗਮੇ ਧਾਰਾ ਧਰ ਰਹਾਵੇ ਉਗਮੇ ਉਪਜੇ ਉਗਮ ਸਮਾਵੈ ਉਗਮੇ ਊਚ ਨੀਚ ਵਿਵਹਾਰ ਉਗਮੇ ਅਨੰਗ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵ ਨੂੰ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਖ ਹੈ ਪ੍ਰਭਾਵਿਤ ਪਤ ਉਧਾਰੇ ਆਪ ਕਰੇ ਆਪਨ ਵਿਚਾਰਾ ਦੁਹਾਂ ਸਰਿਆਂ ਕਾ ਆਪ ਸਮਾਮੀ ਖਿਲੈ ਬਗਸੇ ਅੰਦਰ ਜਾਮੀ ਜੋ ਭਾਵੇ ਸੋ ਕਾਰ ਖਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਖਰਾਵੇ ਇਸ ਕਿਹਾ ਤੋਂ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚਾ ਭਰਮੇ ਭੁੱਲਾ ਦੇ

ਦ੍ਰਿਸ਼ਟ ਕਛੂ ਨ ਆਵੈ ਤਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਗੋ ਅਬਨੀ ਕਰੇ ਬਖਸੀਸ ਤਾਕਾ ਲੇਖਾ ਨ ਗਨੇ ਜਗਦੀਸ਼ ਜੀਓ ਬਿਨ ਸਭ ਦਿਸਕੀ ਰਾਸ ਘਟਗੜ ਪੂਰਨ ਬ੍ਰਹਮ ਵਰਗਾਸ ਆਪਣੀ ਬਣ ਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾਬਲ ਨਾਇ ਸਹਾਦ ਕਰਨ ਕਰਾਵਨ ਸਰਬ ਗੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋ ਇਤਪੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਖਾਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ

ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰੇ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਕਵੇ ਆਪਸ ਕੁ ਜੋ ਭਲਾ ਕਹਾਵੇ ਤਸੈ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਵਰ ਅਨੰਗ ਤਾ ਕੀ ਨਿਰਮਲ ਸੋਏ ਜਬ ਲਗ ਜਾਨੇ ਮੁਝ ਤੇ ਕਛ ਹੋਏ ਤਬ ਸੋ ਸੁਖ ਨਾ ਹੀ ਕੋਏ ਜਬੇ ਜਾਨੇ ਮੈਂ ਕਿਛ ਕਰਤਾ ਤਬਲਕ ਗਰਭ ਜੂਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬਲਕ ਨੇ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬਲਕ ਧਰਮ

ਸਭ ਕਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹਾ ਹੋ ਕਿਸ਼ ਹੋਏ ਥਾਨ ਦਰੰਦਰ ਏਕਾ ਸੋਏ ਆਪਣੇ ਚਲ ਦਾਵ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮਿਆ ਮਨ ਅਪਣੇ ਮਾਹੇ ਨਾਨਕ ਕੀ ਮਨ ਕਹਿਣ ਨਾ ਜਾਏ ਸਤ ਸਤ ਸਤਿਪੁਰਬ ਸਵਾਮੀ ਗੁਰਪ੍ਰਸਾਦ ਕਨੈ ਮਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੈ ਬਰਲੈ ਸੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਬਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਬਨ ਮਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪ੍ਰਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗਏ ਦੁਖ ਨੇ ਆਰ ਜਾ ਕਠਾਇ ਸੰਤ ਗਏ ਦੁਖ ਨ ਜਮਤੇ ਨਹੀਂ ਛੁਟਾਇ ਸੰਤ ਗਏ ਦੁਖ ਨੂੰ ਸੁਖ ਸਭ ਜਾਏ ਸੰਤ ਗਏ ਦੁਖ ਨਰਕ ਮੈਂ ਪਾਏ ਸੰਤ ਗਏ ਦੁਖ ਨ ਮਾਤੋਏ ਮਲੀਨ ਸੰਤ ਗਏ ਦੁਖ ਨ ਸੋਭਾ ਤੇ ਹੀਨ ਸੰਤ ਗਏ ਹਤੇ ਕੋ ਰੱਖੇ ਨਾ ਕੋਏ ਸੰਤ ਗਏ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਪੀ ਤਰੈ ਸੰਤ ਗਏ ਦੁਖਨ ਦੇ ਮੁਖ ਭਵੈ ਸੰਤਨ ਗਏ ਦੁਖਨ ਕਾਗ ਜੋ ਲਵੈ ਸੰਤਨ ਸੰਤਨ ਗਏ ਦੁਖਨ ਸਰਬ ਜੋਨ ਪਾਏ ਸੰਤ ਗਏ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਗਏ ਦੁਖਨ ਸਭ ਕੋ ਛਲੈ ਸੰਤ ਗਏ ਦੁਖਨ ਤੇ ਸਭ ਜਾਏ ਸੰਤ ਗਏ ਦੁਖਨ ਨੀਚ ਨੀ ਜਾਏ ਸੰਤ ਦੁਖੀ ਗਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਹੇ ਸੰਤ ਗਾ ਨਿੰਦਕ ਮਾਤ ਤਾਈ

ਨਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੈ, ਇਹ ਤੁਧ ਕੀਓ ਸੋ ਜੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਾਹ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰਜਨ ਰਹਿਤ। ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਏਕ ਉਪਰ ਜੀ ਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸਮ ਨ ਭੂਖ, ਨਾਨਕ ਦਿਸੇ ਨਾ ਲਾਗੇ ਦੁਖ। ਜਿਸਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਉਡਲਾਵੈ। ਜਿਸ ਪ੍ਰਭ ਬਿਨਾ ਕਿਰਪਾ ਕਰਾ, ਸੋ ਸੇਵਕ ਹੋ ਕਿਸ ਤੇ ਡਰਾ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸਿਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕੇ ਜਨਮੈ ਨਹਿ ਕਿਛੁ ਮਰੈ, ਆਪਣ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ। ਅਭਿਨਾਸ਼ੀ ਰਾਹੀਂ ਕਿਛੁ ਖੰਡ, ਧਾਰਨ ਧਾਰਿਓ ਬ੍ਰਹਿਮ।

ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮਿਲ ਲਏ ਕਿਰਪਾਲ, ਗੁਰ ਕਾ ਸ਼ਬਦ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬੜਭਾਗੈ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਊਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇਤ ਸਮਾਹੇ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣੇ ਆਏ।

ਜੋ ਜੀ ਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਗਾ ਲਹਿਣਾ ਪਾਹੇ ਸਭ ਕੁਛ ਤਸਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਉਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਵਰ ਪਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਦਮੁਖ ਕਹਿਤ ਸੱਚ

ਕਹੂੰ ਨਾਨਕ ਮਨ ਇਹ ਨਰਾਓ ਮਨਸਰ ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੂਈ ਹੋ ਹਰਨ ਭਰਨ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੂਰ ਅਣ ਧਰੁਵ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸਵਰ ਕਾ ਕਿਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਬਿੰਦਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਹੁਣ ਮੈਂ ਜਾਗੋ ਪਰਮਾਏ ਜਨਮ ਮਰੈ ਫਿਰ ਆਵਾ ਜਾਏ ਨੂਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦਗਿਨੋ ਵਿਸਤਾਰ ਪ੍ਰਭ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਕਿਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਬਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਦਰੇ ਸੁਣ ਸਰਵਨ ਕਰਕੇ ਜਿਪਾਜ ਸੇ ਆਪਣੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਆਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਿਤ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਬ੍ਰਭ ਗਾ ਸੁਵਿਧਾਏ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਾ ਕਰ ਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਠਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਗੈ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਦੁੱਖ ਕਟ ਨਹਾਰ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋਭਟ ਭਾਗੀ

ਸਲੋ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕੈ ਸੰਗ ਸਿਗੁਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰੂ ਸਿੱਖੀ ਕਰਾ ਪ੍ਰਤਪਾਰ ਸੇਵਾ ਕਹੋ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾਏ ਗੁਰਬਚਨੀ ਹਰ ਨਾਮ ਚੁਰਾਏ ਸਤਿਗੁਰੂ ਸਿੱਖੇ ਬੰਧਨ ਕਾਟੈ ਗੁਰਕਾ ਸਿੱਖ ਵਿਕਾਰ ਤੇ ਹਟੈ ਸਤਿਗੁਰੂ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵਿਚੈ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤੋ ਇਹਨੇ ਕਾਮੀ ਤਿਸ ਗੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਦਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਕਥ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਮੁ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਿਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਭਜਨ ਕਰਨ ਆਗਾਨੇ ਮਨ ਸੰਤੋ ਗਾਤਮ ਪਤਿਆਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਛਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜਿਹਬਾ ਇੱਕ ਉਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣੇ ਨਾ ਪਾਈ ਅਨਕ ਭਗਤ ਬੰਧਨਿਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਫੈਰ ਹਰ ਕਾ ਨਾਮ ਲੇ ਸਜੁਬ ਦੇ ਸੇਵਕ ਕਹੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣਿਆ

ਤਰਗੇ ਸੰਸਾਰ ਬਿਨ ਭਗਤੀ ਤੁਹਾਨੂੰ ਵਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੁੱਢਾ ਜਾਤ ਪਾਏ ਬਿਸਰਾਮ ਸਗਲ ਤੂ ਕਾ ਵਿਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਪੇਖ ਦਰਸ਼ਕ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਗਏ ਮੰਦਰ ਰੰਗ ਬਿਰਲਾ ਗੋ ਬਾਬਾ ਸੰਗ ਏਕ ਬਸਤ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪਰ ਬਖਸ਼ਾਂਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਅਬ ਨਿਰਗੁਣਿਆਰ ਨੀਚ ਅਜਾਨ ਨਾਨਕ ਤਮਰੀ ਸਰਨ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਵੋ ਭੋਜਨ

ਅਸ਼ਟਪਦੀ ਜਬ ਅਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਸੋ ਕਹੋ ਕਿਸੇ ਬਿਆ

ਜਬਦ ਹੋਵਦ ਪ੍ਰਭ ਕੇਵਲ ਧਰੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਕੇ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਿਵ ਸ਼ਕਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋ ਧਰੇ ਕਮਨ ਤਬ ਕਮਨ ਨੇ ਡਰ ਕਮਨ ਕਤ ਡਰੈ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਅਭਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਨੂੰ ਪਾਪ ਹੀ ਉਪਰਜਾ ਜੈ ਨਿਰਬਲ ਪੁਰਖ ਪੁਰਖਾ ਧੋਤਾ ਤੈ ਬਿਰ ਮਹਿਲ ਕਹਾ ਹੋ ਗਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਗਾਉਣ ਗੋ ਮਾਨ ਗਾਉਣ ਅਭਿਮਾਨ ਜੈ ਸਰੂਪ ਕੇ

ਸਭ ਜਾਣੇ ਆਪ ਅੰਦਰ ਜਾਮੀ ਰਹੋ ਬਿਆਪ ਪ੍ਰਤ ਪਾਲੇ ਜੀਵਨ ਬਾਬਾਨ ਜੋ ਜੋ ਰਜਿਓ ਸੁਤ ਸੇ ਤਿਆਦ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨਲਾ ਗਹਿਰੇ ਕੇ ਨਾਏ ਤਿਸਕੀ ਆਸਨਾ ਵਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਲ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸਵੇਲੇ ਨਾਨ ਘਰ ਪਰ ਬਿਆ ਫੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ।

ਵੇਖੋ ਹਨੇਰਾ ਮਿਟਿਆ ਗਿਆਨ ਮਿੰਸੇ ਅੰਧੇਰਾ ਸੁਨਮ ਦੇ ਸਿਰ ਦੇ ਬਸਾਵੋ ਮਨ ਛੇ ਰਾਨਕ ਫਲ ਪਾਵੋ ਹਾਲਤ ਪਲ ਦੁਏ ਰੋਏ ਸਵਾਰ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰਗੀ ਪੂਰੀ ਦਿਖਿਆ ਜਿਸ ਮਨ ਬਸੇ ਤਿਸ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮੰਦੇ ਭਾਉ ਜਾਏ ਸਜਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਭੇ ਖੇਪ ਤੁਮਾਰੀ ਏਕਾ ਡੇਗ ਰੱਖੋ ਮਨ ਮਾਹੇ ਨਾਨਕ ਬਾਉਰ ਨ ਆਵੇ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਇ ਬਰੇ ਰਾਖਨ ਹਾਰ ਤੇ ਆਏ ਨਿਰਭਉ

ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸੈ ਸੋਤ।

ਪਾਵੇ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ

ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ

ਅਹੰਕਾਰ ਅਸੰਖ ਮੂਰਖ ਅੰਧ ਕਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਹਾਰ ਨਾਨਕ ਨੀਚ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ

ਆਹੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਐ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਹੇ ਅਮੁੱਲਾਂ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫਰਮਾਨ।

ਸਹਿਣ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵੇ ਆਖੇ ਸੁਰ ਨਰ ਮੁੰਜਣ ਸੇਵ ਕੇਤੇ ਆਖੇ ਆਖਣ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਸਵਾਰੇ ਗਾਵਹਿ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ

ਦੁਨੀਆਂ ਚੜੀਏ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ

ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਦੇਹ ਰੂਪ ਰੰਗ ਅਰ ਵੇਖ ਭੇਹ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤ ਉਜ ਕਹਿ ਜੈ ਕੋੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਮਹੀ

ਚਿੱਟੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕਹਿ ਨਮਸਤੰਗ ਅਨੇਕ ਕਹਿ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ

ਪ੍ਰਿਆਸ਼ੰਦ ਨਮੋ ਸਰਵ ਮਨ ਸੁਭਕਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਭ ਭਾਉਣੇ ਅਨੰਗੀ ਨਾਥੇ ਨਿਰਸੰਗੀ।

ਹੀ ਬਹੁ ਚਿੱਤ ਮਤ ਪਰ ਸ਼ਾਂਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨੇ ਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼

ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨਿਆ ਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨ ਕੇ ਸਰਬੱਤਰ ਮਾਨ ਕੇ ਸਰਬੱਤਰ ਇੰਦਰ ਕੇ ਸਰਬੱਤਰ ਚੰਦਰ

ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆ ਛੰਦ ਨਮਹਤਲ ਪ੍ਰਨਾਸੇ ਨਮਹਤਲ ਪ੍ਰਨਾਮੇ ਸਮਹਤਲ ਪ੍ਰਨਾਸੇ ਅਗੰਜਲ ਨਾਮੇ ਸਮਹਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਹਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬੇਭੂਤੇ

ਸਿਧ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਬਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਬਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕੁਰੰਗ ਸੇ ਕੁਦ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪਜਾਨ ਕੇ ਭੂ ਪਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂਵਤ ਅੰਤ ਕਉ ਨਾ ਗਹੀ ਪਾਏ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈਰਾਨ ਹਜਾਰੇ ਭੂਤ ਭਵਿਖ ਭਵਾਨ ਕੇ ਭੂਵਤ ਕਾਉਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਰੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੇ ਪੌਣ ਅਹਾਰ ਜਤੀ ਜਤ ਤਾਰ ਸਵੇ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ

ਪੁੰਜ ਖਾ ਪੈਂਗੇ ਸਾਸ ਮੂੰਹ ਪ੍ਰਸਾਨ ਫਿਰੇ ਜਗ ਸਤਰ ਸਭ ਅਵਲੋਕ ਚਾ ਪੈਂਗੇ ਮਾਨ ਵਜਿੰਦਰ ਗਜਿੰਦਰ ਨਰਾਤਵ ਜਮ ਤਰਲੋਕ ਰਾਜ ਕਰੇਂਗੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ।

ਜਛਨੀ ਉਪਜਾਯੋ ਆਦ ਅੰਤ ਕੈ ਅਵਤਾਰ ਸੋਈ ਗੁਰੂ ਸਮਝੀ ਹੋ ਹਮਾਰ ਨਮਸਕਾਰ ਤਿਸਹੀ ਕਹੁ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਕਹੁ ਸਭ ਗੁਣ ਸੁਖ ਦੀਓ ਸਤਰਨ ਕਹੁ ਪਲ ਮੋਹ ਬਦ ਕੀਓ

ਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨ ਮਰਨੇ ਮਿਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿਹ ਕੋਈ ਜੀ ਅਹ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆ

ਤਿਸਨੋ ਸਰਸਾਵੀ ਵਿੱਚ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੇ ਮਨਿਆਏ, ਹਰਿਆਪ ਮੁਲਕ ਹੈ ਭਗਤ ਨਾਨਕਾ ਜਨ ਹਰ ਪਹਿਲੇ ਪਾਏ।

ਸਦਾ ਸਚ ਧਿਆਵਹਿ ਸਚੋ ਧਿਆਵੇ ਜਾ ਤਦ ਭਾਵੇ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਵਣਾ ਕਾ ਖਸਮ ਹੈ ਜਿਸ ਬਖਸੇ ਸੋਜਨ ਪਾਵਹਿ ਕਹੇ ਨਾਨਕ ਸੱਚ ਸੁਹਿਲਾ ਸਚੇ ਕਰ ਗਾਵਹਿ ਅਨੰਦ ਸੁਣੋ ਵਡਭਾਗੀ ਹੋ ਸਗਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰ ਬਖਸ਼ੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰਿਮ ਅਤੇ ਸ੍ਰੀ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਆ ਦਿਨ ਚੱਲ ਰਹੇ ਹਨ, ਜੂਨ 1984 ਦੇ ਵਿੱਚ ਜੋ ਭਾਰਤੀ ਸਰਕਾਰ ਵੱਲੋਂ, ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਕੇ ਜੋ ਇਹ 4-5 ਦਿਨ ਲਗਾਤਾਰ ਜੋ ਤਸ਼ੱਦਦ ਕੀਤਾ ਗਿਆ, ਅਨੇਕਾਂ ਸਿੰਘ ਸਿੰਘਣੀਆਂ, ਬਜ਼ੁਰਗ, ਬੱਚੇ ਸ਼ਹੀਦ ਹੋਏ। ਸੋ ਉਹਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਚੱਲ ਰਹੇ ਹਨ। ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਦੀਵਾਨ ਹੁੰਦੇ ਹਨ, ਜਿਸ ਵਿੱਚ ਉਚੇਚੇ ਤੌਰ 'ਤੇ ਰਾਗੀ ਭਾਈ ਜਗਜੀਤ ਸਿੰਘ ਜੀ, ਭਾਈ ਸਰਬਜੀਤ ਸਿੰਘ ਲਾਡੀ ਅਤੇ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਪਹੁੰਚੇ ਹੋਏ ਹਨ। ਸੋ ਆਪ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਕੁਸ਼ਰੀ ਦੁਆਰਾ। ਸੋ ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਅਤੇ ਆਉਣ ਵਾਲੇ ਸ਼ਨੀਵਾਰ ਨੂੰ 6 ਜੂਨ ਨੂੰ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਸੋ ਸ਼ਨੀਵਾਰ ਨੂੰ ਨਗਰ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਸਹਿਯੋਗ ਕਰਨਾ ਜੀ। ਸੋ ਆਓ ਕੀਰਤਨ ਸਰਵਣ ਕਰੀਏ ਸ੍ਰੀ ਆਸਾ ਜੀ ਦੀ ਵਾਰ ਦੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਆ ਪੂਰਾ ਹਫ਼ਤਾ ਹੀ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਾਜ ਰਹੇ ਹਨ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, ਨਾਲ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਰਾਗੀ ਸਿੰਘ ਕੁਹੀਰ ਸਿੰਘ ਪੰਥਕ ਬੁਲਾਰੇ ਪਹੁੰਚੇ ਹਨ, ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ, ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਭਾਈ ਮਹਿਲ ਸਿੰਘ ਜੀ ਕੁਹੀਰ ਚੰਡੀਗੜ੍ਹ ਵਾਲੇ, ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਸ਼ਾਮ ਦੇ ਦੀਵਾਨ ਵਿੱਚ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਿਆ ਕਰੋ, ਸ਼ਾਮੀ 5 ਵਜੇ ਦੀਵਾਨ ਆਰੰਭ ਹੋ ਜਾਂਦੇ ਹਨ ਰਾਤ 9:30 ਤੱਕ। ਸੋ ਆਪ ਜੀ ਨੇ ਇਹ ਬੇਨਤੀ ਪ੍ਰਵਾਨ ਕਰਨੀ ਅਤੇ ਇਸੇ ਸੰਬੰਧ ਵਿੱਚ ਹੀ ਜੋ ਤਿਆਰੀਆਂ ਹੋ ਰਹੀਆਂ ਹਨ ਸਮੂਹ ਸਿੱਖ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਦੇ ਸੰਯੋਗ ਨਾਲ ਜੋ ਨਗਰ ਕੀਰਤਨ ਹੁੰਦੇ ਹਨ ਸਾਨ ਫਰਾਂਸਿਸਕੋ ਵਿਖੇ ਆਉਣ ਵਾਲੇ ਸ਼ਨੀਵਾਰ 6 ਜੂਨ ਨੂੰ ਹੋ ਰਹੇ ਹਨ, ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਵੱਧ ਤੋਂ ਵੱਧ ਉੱਥੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ। ਸਤਿਗੁਰਾਂ ਨੇ ਮਿਹਰ ਕੀਤੀ, ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ ਕੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਚਰਨ ਸਰਨ ਪਹੁੰਚ ਕੇ ਪਾਪ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ ਜਾਂ ਤਉ ਜਸ ਗਾਵੈ ਜੀਓ ਪਿਆ ਤੋ ਸਰਣੀ। ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਕਦਮ ਕਦਮ ਚੱਲ ਕੇ ਗੁਰੂ ਚਰਨਾਂ 'ਚ ਪਹੁੰਚੇ ਹਾਂ, ਕਦਮ ਸਫਲ ਕੀਤੇ ਹਨ, ਸਤਿਗੁਰਾਂ ਦੇ ਦਰਸ਼ਨ ਕਰਕੇ ਅੱਖੀਆਂ ਸਫਲ ਹੋਈਆਂ ਹਨ। ਗੁਰੂ ਚਰਨਾਂ ਦੇ 'ਚ ਸਿਰ ਝੁਕਾ ਕੇ ਗੁਰੂ ਦੀ ਅਸੀਸ ਪ੍ਰਾਪਤ ਕੀਤੀ ਹੈ ਔਰ ਸੰਗਤ ਵਿੱਚ ਬੈਠ ਕੇ ਆਪ ਸਤਸੰਗੀਏ ਨੇ ਗੁਰੂ ਮਹਾਰਾਜ ਦੀ ਹਜ਼ੂਰ ਦੀ ਹਾਜ਼ਰੀ ਭਰੀ ਹੈ। ਸੋ ਜੀਵ ਆਤਮਾ ਦਾ ਭਲਾ ਹੋਇਆ ਭਾਈ, ਅੰਮ੍ਰਿਤ ਵੇਲੇ ਤੋਂ ਹੀ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਰਹੀ ਹੈ, ਸਿਮਰਨ ਭਗਤੀ ਬੰਦਗੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਸੋ ਅਲਾਹੀ ਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ। ਸਮਾਂ ਹੈ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰ ਦੁੱਖ ਲੱਥਾ। ਵਾਹਿਗੁਰੂ ਦੀ ਸਿਫਤ ਸਲਾਹ ਦੀ ਕਥਾ ਨਾਲ ਜੁੜ ਕੇ ਲਾਹ ਪ੍ਰਾਪਤ ਕਰਾਂਗੇ। ਕਥਾ ਕੀ ਹੈ? ਕਥਾ ਕਿਸ ਨੂੰ ਕਹਿੰਦੇ ਨੇ? ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ। ਸੋ ਬੜੀ ਬਖਸ਼ਿਸ਼ ਵਾਹਿਗੁਰੂ ਦੀ, ਗੜ੍ਹਦੀ ਵਾਲ ਸਕੂਲ ਹੈ ਸਤਸੰਗੀਓ। ਸੋ ਉੱਥੇ ਕਾਲਜ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਸੀ ਅਤੇ ਮਹਾਂਪੁਰਸ਼ ਉੱਥੇ ਕਥਾ ਵਾਸਤੇ ਪਹੁੰਚੇ ਹੋਏ ਸੀ। ਇੱਕ ਪ੍ਰੋਫੈਸਰ ਨੇ 12 ਸਵਾਲ ਲਿਖ ਕੇ ਭੇਜ ਦਿੱਤੇ ਅਤੇ ਇਹ ਲਿਖਿਆ ਕਿ ਜਿਹੜੇ 12 ਸਵਾਲ ਹਨ ਇਹਨਾਂ ਦੇ ਜਵਾਬ ਸੋਚ ਵਿਚਾਰ ਕੇ ਅਤੇ ਕੱਲ੍ਹ ਨੂੰ ਦੇ ਦਿਓ। ਉਹਨਾਂ 12 ਸਵਾਲਾਂ ਦੇ 'ਚ ਇੱਕ ਸਵਾਲ ਸੀ, ਕਥਾ ਕੀ ਹੁੰਦੀ ਹੈ? ਤੁਸੀਂ ਹਰ ਰੋਜ਼ ਕਹਿੰਦੇ ਕਥਾ ਹੋਈ, ਕਥਾ ਕੀਤੀ, ਕਥਾ ਕੀ ਹੈ? ਤਾਂ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਕਰਦਿਆਂ ਸਰਸਰੀ ਨਿਗਾਹ ਮਾਰੀ ਉਸ ਪੇਪਰ ਉੱਤੇ। 12 ਸਵਾਲ ਲਿਖੇ ਸੀ, 12 ਸਵਾਲਾਂ ਉੱਤੇ ਨਿਗਾਹ ਮਾਰੀ ਅਤੇ ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਕੱਲ੍ਹ ਨੂੰ ਨਹੀਂ, ਅੱਜ

ਕਿ ਉਹ ਬਹੁ ਪ੍ਰਕਾਰ ਆ ਫਲ ਪਾ ਕੇ ਅਤੇ ਏਕੰਕਾਰ ਆ। ਜਦੋਂ ਮਹਾਂਪੁਰਸ਼ ਕਹਿਣ ਲੱਗੇ ਬੀਜ ਨੂੰ ਆਪਾਂ ਧਰਤੀ 'ਚ ਬੀਜਦੇ ਹਾਂ, ਕੱਤੇ ਦੇ ਮਹੀਨੇ ਜਦੋਂ ਆਪਾਂ ਬੀਜਦੇ ਹਾਂ ਪਹਿਲਾਂ ਬੱਤਰ ਵੇਖਦੇ ਹਾਂ, ਜ਼ਮੀਨ ਚੰਗੀ ਤਰ੍ਹਾਂ ਵਾਹ ਬਣਾ ਕੇ ਬੱਤਰ ਹੋਵੇ ਅਤੇ ਫਿਰ ਉਹਨੂੰ ਕਣਕ ਬੀਜ ਦਿੰਦੇ ਹਾਂ। ਸਿੱਲ ਲੈ ਕੇ ਧਰਤੀ ਵਿੱਚੋਂ ਉਹ ਬੀਜ ਆਪਣਾ ਆਪ ਖਤਮ ਕਰਦਾ ਹੈ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ। ਜਦੋਂ ਧਰਤੀ 'ਚ ਸਿੱਲ ਲੈਂਦਾ ਹੈ ਬੀਜ ਅਤੇ ਧਾਗੇ ਨਾਲੋਂ ਬਰੀਕ ਬਰੀਕ ਜੜ੍ਹਾਂ, ਫਿਰ ਉਸ ਬੀਜ ਵਿੱਚੋਂ ਨਿਕਲਦੀਆਂ ਧਰਤੀ 'ਚ ਲੱਗਦੀਆਂ ਨੇ। ਧਰਤੀ 'ਚੋਂ ਲੈ ਕੇ ਫਿਰ ਰਸ ਧਾਤੂ, ਫਿਰ ਉਹਦੇ 'ਚ ਇੱਕ ਕੁਰੰਬਲ ਨਿਕਲਦੀ ਹੈ, ਇੱਕ ਲਗਰ ਨਿਕਲਦੀ ਵਿੱਚੋਂ ਸਤਸੰਗੀ। ਉਹ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ, ਫਿਰ ਉਹਦੇ 'ਚੋਂ ਇੱਕ ਲਗਰ ਨਿਕਲਦੀ ਹੈ, ਫਿਰ ਕਣਕ ਜਿਹੜੀ ਉੱਗਣ ਲੱਗਦੀ ਹੈ। ਇੰਨੇ ਚਿਰ ਨੂੰ ਬਹੁਤ ਠੰਡ ਪੈਣ ਲੱਗ ਪੈਂਦੀ। ਜ਼ਿਮੀਂਦਾਰ ਵਰਗ ਦੇ ਨਾਲ ਆਪਾਂ ਸੰਬੰਧਿਤ ਹਾਂ, ਪੰਜਾਬ ਦੇਸ਼ ਤੋਂ ਆਏ ਹਾਂ, ਲਗਭਗ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਹਾਂ। ਜਦੋਂ ਕਣਕ ਬੀਜੀਦੀ ਹੈ ਅਤੇ ਸਤਸੰਗੀ ਕਣਕ ਉੱਗ ਪੈਂਦੀ ਅਤੇ ਉਸ ਸਮੇਂ ਜਿੰਨੀ ਵੱਧ ਠੰਡ ਪਵੇ ਅਤੇ ਸਾਡੇ ਬਜ਼ੁਰਗ ਕਹਿੰਦੇ ਨੇ ਐਤਕੀ ਕਣਕ ਦਾ ਝਾੜ ਜ਼ਿਆਦਾ ਹੋਵੇਗਾ, ਉਹਦਾ ਕਾਰਨ ਹੁੰਦਾ ਹੈ ਠੰਡ ਪੈ ਪੈ ਕੇ ਬੂਟੇ ਦਾ ਜਿਹੜਾ ਵਿਕਾਸ ਰੁਕ ਜਾਂਦਾ ਹੈ, ਉੱਪਰ ਨੂੰ ਜਾਣਾ। ਕਣਕ ਜਿਹੜੀ ਫਿਰ ਥੱਲੇ ਥੱਲੇ ਬੂਟਾ ਜਿਹੜਾ ਹੈ ਉਹ ਹੋਰ ਬੂਟੇ ਪੈਦਾ ਹੁੰਦੇ ਹਨ। ਜਿੰਨੀ ਜੰਦ ਜ਼ਿਆਦਾ ਠੰਡ ਹੋਵੇ ਕਣਕ ਤਾਂ ਉਹਨੂੰ ਘੱਟ ਵਧੇਗੀ ਅਤੇ ਥੱਲੇ ਪੁੰਗਾਰਾ ਜ਼ਿਆਦਾ ਫੁੱਟੇਗਾ, ਫਿਰ ਕਣਕ ਜਿਹੜੀ ਸੀ ਵਧੀ ਫੁੱਲੀ। ਅਤੇ ਜਦੋਂ ਸਤਸੰਗੀ ਕਣਕ ਵਧੀ ਫੁੱਲੀ ਅਤੇ ਜਦੋਂ ਉਹਨੂੰ ਛਿੱਟੇ ਪੈ ਗਏ, ਗਰਮੀ ਅੱਤ ਦੀ ਪਈ, ਆ ਗਿਆ ਵਿਸਾਖ ਦਾ ਮਹੀਨਾ ਅਤੇ ਗਰਮੀ ਦੇ ਨਾਲ ਕਣਕ ਪੱਕ ਗਈ, ਮਤਲਬ ਪਹਿਲਾਂ ਠੰਡ ਝੱਲੀ ਉਸ ਕਣਕ ਨੇ, ਫਿਰ ਗਰਮੀ ਝੱਲੀ, ਫਿਰ ਉਹਨੂੰ ਕੱਟਿਆ ਵੱਢਿਆ ਬਣਾਇਆ ਸਵਾਰਿਆ, ਫਿਰ ਉਹਨੂੰ ਛੱਟ ਬਣਾ ਕੇ ਭੈਣਾਂ ਨੇ ਰੱਖ ਲਿਆ, ਫਿਰ ਉਹ 'ਚੋਂ ਕੁਛ ਦਾਣੇ ਲੈ ਕੇ ਕੁਛ ਕਣਕ ਲੈ ਕੇ ਪੀਸ ਲਈ ਚੱਕੀ ਵਿੱਚ। ਪੀਣ ਤੋਂ ਬਾਅਦ ਵਿੱਚ ਮਹਾਂਪੁਰਸ਼ ਕਹਿਣ ਲੱਗੇ ਕਿ ਫਿਰ ਉਹਨੂੰ ਚੰਗੀ ਤਰ੍ਹਾਂ ਆਟਾ ਜਿਹੜਾ ਸੀ ਗੁੰਨਿਆ ਗਿਆ, ਵਾਰ ਵਾਰ ਮੁੱਕੀ ਦੇ ਕੇ ਗੁੰਨਿਆ ਗਿਆ। ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦਾ ਹੈ, ਆਰਤੀ ਵਿੱਚ ਆਪਾਂ ਸੁਣਦੇ ਹਾਂ, ਅਨਾਜ ਮੰਗੋ ਸਤ ਸੀ ਕਾ, ਸੀ ਕਾ, ਸੀ ਵੱਖਰਾ ਅਤੇ ਕਾ ਵੱਖਰਾ। ਮੈਂ ਮਹਾਰਾਸ਼ਟਰ 'ਚ ਬਹੁਤ ਸਮਾਂ ਰਿਹਾ, ਉੱਧਰ ਮਰਾਠੀ ਹੈ ਪਿਆਰਿਓ, ਉੱਧਰਲੀ ਭਾਸ਼ਾ ਮਰਾਠੀ ਹੈ, ਲਿਖਣ ਦੇ ਵਿੱਚ ਜਿਹੜੀ ਬੋਲੀ ਹੈ ਹਿੰਦੀ ਵਰਗੀ ਹੈ, ਕਾ ਖਾ ਹਿੰਦੀ ਵਰਗਾ ਉਹਦਾ, ਪਰ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਉਹਦਾ ਫਰਕ ਹੈ। ਸੋ ਉੱਥੇ ਜਿਹੜਾ ਆਪਾਂ ਪਿੰਡਾਂ ਥਾਵਾਂ ਤੋਂ ਆਏ ਹਾਂ, ਜਦੋਂ ਆਪਾਂ ਹਲ ਵਾਹੁੰਦੇ ਹਾਂ, ਜਿਹੜੀ ਪਿੱਛੇ ਲਾਈਨ ਬਣਦੀ ਹਲ ਵਾਹੁਣ ਨਾਲ, ਉਹਨੂੰ ਕਹਿੰਦੇ ਹਨ ਸਿਆੜ, ਉਹਨੂੰ ਕਈ ਕਹਿੰਦੇ ਆਪਾਂ ਸਿਆੜ, ਪਰ ਮਹਾਰਾਸ਼ਟਰ ਦੇ ਇਲਾਕੇ ਵਿੱਚ ਉਸਨੂੰ ਕਹਿੰਦੇ ਸੀਤਾ, ਸੀ ਤਾ। ਸੋ ਸੀ ਦਾ ਅਰਥ ਹੈ ਸਿਆੜ। ਜਿਹੜੀ ਸੀਤਾ ਸੀ ਜਨਕ ਰਾਜੇ ਦੀ ਪੁੱਤਰੀ, ਕਹਿੰਦੇ ਹਲ ਵਾਹ ਰਿਹਾ ਸੀ ਰਾਜਾ, ਜਨਕ ਸੋਨੇ ਦਾ ਹਲ ਸੀ ਵਾਹ ਰਿਹਾ ਅਤੇ ਇੱਕ ਘੜੇ ਵਿੱਚ ਵੱਜਿਆ, ਉਹ ਘੜੇ ਦੇ ਵਿੱਚੋਂ ਇੱਕ ਬੱਚੀ ਨਿਕਲੀ। ਸੋ ਕਹਿੰਦੇ ਉਸ ਨੂੰ ਪਾਲਿਆ ਅਤੇ ਉਹਦਾ ਨਾਮ ਹੀ ਸੀਤਾ ਰੱਖਤਾ, ਕਿਉਂਕਿ ਸੀਤਾ ਦਾ ਅਰਥ ਸਿਆੜ, ਸਿਆੜ 'ਚੋਂ ਨਿਕਲੀ ਸੀ ਉਹ। ਇਸ ਲਈ ਕਹਿੰਦੇ ਅਨਾਜ ਮੰਗੋ ਸਤ ਸੀ ਕਾ, ਕਹਿੰਦੇ ਜਿਹੜਾ ਅਨਾਜ ਹੈ, ਭਗਤ ਜੀ ਕਹਿੰਦੇ ਨੇ ਕਿ ਮੈਂ ਉਹ ਅਨਾਜ ਮੰਗਦਾ ਵਾਹਿਗੁਰੂ ਤੇਰੇ ਕੋਲੋਂ ਜਿਹੜਾ 100 ਵਾਰ ਵਾਹੀ ਹੋਵੇ ਜ਼ਮੀਨ। ਛੋਟਾ ਹੁੰਦਾ ਸੀ ਮੈਂ ਅਤੇ ਬਜ਼ੁਰਗਾਂ ਨੇ ਜ਼ਮੀਨ ਨੂੰ ਵਾਹ ਵਾਹ ਕੇ ਅਤੇ ਖੁੱਲ੍ਹੀ ਛੱਡ ਛੱਡਣਾ, ਫਿਰ ਉਹਨੂੰ ਵਾਹੁਣਾ, ਫਿਰ ਖੁੱਲ੍ਹੀ ਛੱਡ ਦੇਣਾ, ਉਹ 'ਚ ਤੱਤ ਬਣਦੇ ਸੀ, ਨਦੀਨ ਖਤਮ ਹੋ ਜਾਂਦਾ। ਅਤੇ ਜਦੋਂ ਉਹ ਕਣਕ ਜਿਹੜੀ ਸੀ ਬੀਜਦੀ ਸੀ ਬੜੀ ਤਾਕਤਵਰ ਹੁੰਦੀ ਸੀ, ਸੋਨਾਲੀਕਾ ਕਣਕ ਹੁੰਦੀ, ਛੋਟਾ ਜਿਹਾ ਹੁੰਦਾ ਸੀ ਮੈਂ, ਅਤੇ ਹੁੰਦਾ ਅਤੇ ਝਾੜ ਉਹਦਾ ਬਹੁਤ ਥੋੜ੍ਹਾ ਸੀ, 10 ਭਰੀਆਂ ਨਿਕਲੀਆਂ ਮਸਾਂ ਕਿੱਲੇ 'ਚੋਂ, ਪਰ ਉਹ ਬੜੀ ਤਾਕਤਵਰ ਹੁੰਦੀ ਸੀ। ਬਾਅਦ ਵਿੱਚ ਹਰੀ ਕ੍ਰਾਂਤੀ ਆ ਗਈ, ਅਸਾਂ ਖਾਦਾਂ ਪਾ ਕੇ ਦਵਾਈਆਂ ਪਾ ਕੇ ਕਣਕਾਂ ਨੂੰ ਹਾਈਬ੍ਰਿਡ ਬੀਜ ਬਣਾ ਦਿੱਤੇ, ਉਹਦੇ ਨਾਲ ਕਣਕ ਦਾ ਝਾੜ ਇੰਨਾ ਹੋ ਗਿਆ ਕਿ 40-40, 45-45 ਭਰੀਆਂ ਨਿਕਲਦੀਆਂ ਕਿੱਲੇ 'ਚੋਂ, ਮਣਾ ਮੂੰਹੀ ਕਣਕ ਨਿਕਲਦੀ ਪਿਆਰੇ। ਝਾੜ ਵੱਧ ਗਿਆ ਪਰ ਧਰਤੀ ਜਿਹੜੀ ਸੀ ਇਹ ਬੰਜਰ ਕਰ ਬੈਠੇ, ਪਾਣੀ ਸਾਡਾ ਪ੍ਰਦੂਸ਼ਿਤ ਹੋ ਗਿਆ, ਧਰਤੀ ਸਾਡੀ ਬਾਂਝ ਹੋ ਗਈ। ਹੁਣ ਕੀ ਕਰਦੇ ਨੇ, ਛੇਤੀ ਛੇਤੀ ਵਾਹੋ, ਦੂਜੀ ਫਸਲ

ਬੀਜੋ, ਉਹਨੂੰ ਕੱਟੋ, ਪੱਠੇ ਬੀਜ ਲਓ ਜਾਂ ਕੁਛ, ਉਹ ਸ਼ਹਿਰ ਛੁੱਟ ਦਿਓ, ਫਿਰ ਖੇਤ ਨੂੰ ਵਾਹੋ ਅਤੇ ਫਿਰ ਬੀਜ ਦਿਓ। ਧਰਤੀ ਦੇ ਵਿੱਚੋਂ ਅਸੀਂ ਲਗਾਤਾਰ ਉਪਜ ਲੈ ਰਹੇ ਹਾਂ ਅਤੇ ਸਤਸੰਗ ਜੀ ਧਰਤੀ ਦੇ ਪੱਲੇ ਕੁਛ ਨਾ ਰਹਿ ਗਿਆ। ਮਤਲਬ ਅਸੀਂ ਕਹਿੰਦੇ ਨੇ 100 ਵਾਰ ਜ਼ਮੀਨ ਵਾਹੀ ਹੋਵੇ, ਉਹਨੂੰ ਵਾਹ ਕੇ ਛੱਡ ਦਿਓ ਅਤੇ ਧੁੱਪ ਲੱਗੇ ਚੰਗੀ ਤਰ੍ਹਾਂ, ਉਹ 'ਚ ਕਣ ਬਣ, ਤੱਤ ਬਣੇ, ਫਿਰ ਉਹ 'ਚ ਅਨਾਜ ਬੀਜੋ, ਬੜਾ ਸ਼ਕਤੀਸ਼ਾਲੀ ਅਨਾਜ ਹੁੰਦਾ। ਅਤੇ ਮੈਂ ਪੜ੍ਹ ਲਿਆ ਸੀ ਕਿ 100 ਵਾਰਾਂ ਜ਼ਮੀਨ ਵਾਹੀ ਹੋਵੇ, ਉਹ 'ਚ ਫਿਰ ਕਣਕ ਬੀਜਦੀ ਹੈ। ਜਦੋਂ ਕਣਕ ਉਹ ਉੱਗੇਗੀ, ਕਣਕ ਜਦੋਂ ਅਸੀਂ ਕੱਟਾਂਗੇ, ਉਹਦੇ ਦਾਣੇ ਪੀਸਾਂਗੇ ਅਤੇ ਚੰਗੀ ਤਰ੍ਹਾਂ ਭੈਣ ਮੁੱਕੀ ਦੇ ਕੇ ਆਟਾ ਗੁੰਨੇਗੀ, ਅਤੇ ਕਹਿੰਦੇ ਆਟਾ ਜਿਹੜਾ ਪਿਆ ਹੈ ਕਿਤੇ ਕਾਂ ਆ ਕੇ ਉਹ 'ਚ ਚੁੰਝ ਮਾਰ ਦੇਵੇ, ਉਹ 'ਚੋਂ ਨਿਕਲਦੀ ਨਹੀਂ ਚੁੰਝ, ਇੰਨੀ ਲੇਸ ਹੁੰਦੀ ਉਸ ਆਟੇ 'ਚ, ਇੰਨੀ ਲੇਸ ਹੁੰਦੀ, ਉਹ ਰੋਟੀ ਟੁੱਟਦੀ ਨਹੀਂ। ਹੁਣ ਤਾਂ ਪਿਆਰੇ ਉਹ ਆਟਾ ਗੁੰਨੋ, ਰੋਟੀ ਪਕਾਓ, 10 ਮਿੰਟਾਂ ਬਾਅਦ ਰੋਟੀ ਐਂ ਭੁਰਦੀ ਜਿੱਦਾਂ ਮਕਈ ਦੀ ਰੋਟੀ ਹੁੰਦੀ ਹੈ। ਇਸ ਲਈ ਮਹਾਂਪੁਰਸ਼ ਕਹਿਣ ਲੱਗੇ, ਫਿਰ ਉਹ ਜਿਹੜੀ ਕਣਕ ਹੈ ਉਹਨੂੰ ਪੀਸਿਆ, ਆਟਾ ਗੁੰਨਿਆ, ਕੁਝ ਉਹਦਾ ਪੀਸ ਲੈ ਕੇ ਅਤੇ ਫਿਰ ਉਹਦਾ ਪੇੜਾ ਬਣਾਇਆ, ਉੱਧਰ ਚੁੱਲ੍ਹੇ 'ਤੇ ਉੱਤੇ ਤਵਾ ਰੱਖ ਦਿੱਤਾ, ਅੱਗ ਬਾਲ ਦਿੱਤੀ, ਤਵਾ ਲਾਲ ਗਰਮ ਹੋ ਗਿਆ। ਭੈਣ ਨੇ ਜਿਹੜੀ ਰੋਟੀ ਸੀ ਵੇਲੀ ਅਤੇ ਜਦੋਂ ਉੱਪਰ ਪਾਉਣਾ ਕੀਤੀ ਹੈ, ਰੋਟੀ ਪੱਕ ਗਈ ਅਤੇ ਜਦੋਂ ਉਹਨੂੰ ਖਾਣ ਲੱਗਦੇ ਹਾਂ ਅਤੇ ਉਹਨੂੰ ਨਮਸਕਾਰ ਕਰਦੇ, ਉਹਦੀ ਕਰਨੀ ਨੂੰ ਨਮਸਕਾਰ ਕਰਦੇ ਹਾਂ, ਪ੍ਰਸ਼ਾਦਾ ਹੱਥ 'ਤੇ ਲੈਂਦੇ ਹਾਂ ਅਤੇ ਨਮਸਕਾਰ ਕਰਦੇ ਉਹਦੀ ਕਰਨੀ ਨੂੰ। ਮਹਾਂਪੁਰਸ਼ ਕਹਿਣ ਲੱਗੇ, ਵੇਖੋ ਛੋਟਾ ਜਿਹਾ ਸ਼ਬਦ ਹੈ ਰੋਟੀ, ਪਰ ਰੋਟੀ ਦੇ ਪਿੱਛੇ ਘਾਲ ਕਿੰਨੀ ਹੈ, ਕਿੰਨੀ ਉਸ ਕਣਕ ਨੇ ਤਪੱਸਿਆ ਕੀਤੀ, ਤਪ ਕੀਤਾ, ਫਿਰ ਜਾ ਕੇ ਸਾਡੇ ਉਹ ਪੇਟ ਦੀ ਭੁੱਖ ਦੂਰ ਕਰਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਗੁਰਦੇਵ ਸਤਿਗੁਰਾਂ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਨਮਸਕਾਰ, ਧੰਨ ਗੁਰਦੇਵ, ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਟਹਿਕੇਵ, ਧੰਨ ਉਹ ਸੰਤ ਜਿਨ ਐਸੀ ਜਾਨੀ, ਤਿਨ ਕੋ ਮਿਲਬੋ ਸਾਰੰਗ ਪਾਣੀ। ਧੰਨ ਹੈ ਪਰਮਾਤਮਾ, ਧੰਨ ਹੈ ਗੁਰੂ, ਧੰਨ ਹੈ ਅਨਾਜ, ਧੰਨ ਅਨਾਦ ਭੁੱਖੇ ਕਵਲ ਟਹਿਕੇਵ। ਭੁੱਖਾ ਬੰਦਾ ਕੇ ਚਿਹਰਾ ਉਹਦਾ ਕਮਲਾਇਆ ਹੋਇਆ, ਉਹਨੂੰ ਪ੍ਰਸ਼ਾਦ ਮਿਲ ਜੇ, ਪ੍ਰਸ਼ਾਦਾ ਮਿਲ ਜੇ, ਖਾਣ ਨੂੰ ਕੋਈ ਚੀਜ਼ ਮਿਲ ਜੇ ਅਤੇ ਟਹਿਕ ਪੈਂਦਾ ਚਿਹਰਾ ਉਹਦਾ, ਧੰਨ ਅੰਨ। ਇਸ ਲਈ ਗੁਰੂ ਮਹਾਰਾਜ ਦੇ ਇਹ ਬਚਨਾਂ ਵਿੱਚ ਸਤਿ ਵੀ ਫਰਮਾਇਆ ਕਿ ਧੰਨ ਪਰਮਾਤਮਾ, ਧੰਨ ਗੁਰੂ, ਧੰਨ ਅੰਨ ਅੰਨ ਆਦਿਕ, ਅਤੇ ਧੰਨ ਹੈ ਸੰਤ ਜਿਨ ਐਸੀ ਜਾਨੀ, ਧੰਨ ਉਹ ਸੰਤ ਹੈ ਜਿਹਨੇ ਇਹ ਜਾਣ ਲਿਆ ਕਿ ਧੰਨ ਪਰਮਾਤਮਾ, ਧੰਨ ਗੁਰੂ ਅਤੇ ਧੰਨ ਅਨਾਦ। ਇਸ ਲਈ ਮਹਾਂਪੁਰਸ਼ ਕਹਿਣ ਲੱਗੇ ਕਿ ਰੋਟੀ ਛੋਟਾ ਜਿਹਾ ਸ਼ਬਦ ਹੈ, ਇਹਦੇ ਪਿੱਛੇ ਘਾਲ ਕਮਾਈ ਬੜੀ ਪਿਆਰੇ ਹੋ। ਇਸ ਤਰ੍ਹਾਂ ਜਿਹੜੀ ਕਥਾ ਹੈ, ਕਥਾ ਦੇ ਪਿੱਛੇ ਬਹੁਤ ਵੱਡੀ ਘਾਲ ਕਮਾਈ ਹੁੰਦੀ ਸਤਸੰਗੀ। ਉਹ ਜਿਹੜਾ ਕਥਾ ਵਾਚਕ ਹੁੰਦਾ ਹੈ, ਕਥਾ ਪੜ੍ਹਨੀ, ਕਥਾ ਵਿਚਾਰਨੀ, ਉਹਦੇ ਅਰਥਾਂ ਦੀ ਵਿਚਾਰ ਕਰਨੀ, ਕਈ ਗ੍ਰੰਥ ਪੜ੍ਹਨੇ, ਪ੍ਰਮਾਣ ਦ੍ਰਿਸ਼ਟਾਂਤ ਪੜ੍ਹਨੇ, ਸਾਖੀਆਂ ਢੁਕਵੀਆਂ ਸ਼ਬਦ ਦੇ ਨਾਲ ਸੰਬੰਧਿਤ ਪੜ੍ਹਨੀਆਂ, ਅਤੇ ਜਿੰਨਾ ਸਤਸੰਗੀ ਇੱਕ MD ਡਾਕਟਰ ਦੀ ਪੜ੍ਹਾਈ ਹੁੰਦੀ ਹੈ ਜਾਂ ਇੱਕ ਵਕੀਲ ਦੀ ਪੜ੍ਹਾਈ ਹੁੰਦੀ, ਇੰਨੀ ਪੜ੍ਹਾਈ ਪੜ੍ਹਨੀ ਪੈਂਦੀ ਕਥਾਵਾਚਕ ਨੂੰ, ਇੰਨੇ ਗ੍ਰੰਥ ਵਾਚਣੇ ਪੈਂਦੇ ਨੇ, ਫਿਰ ਜਾ ਕੇ ਕਥਾ ਵਿਚਾਰ ਹੁੰਦੀ ਹੈ। ਇਹ ਰਾਗ ਕਿਹੜੇ ਰਾਗ ਦਾ ਸ਼ਬਦ ਹੈ, ਕਿਹੜੇ ਗੁਰੂ ਨੇ ਉਚਾਰਨ ਕੀਤਾ ਹੈ, ਇਹ ਸ਼ਬਦ ਦੇ ਤਾਤ ਸਪਰਜ ਕੀ, ਸਿਧਾਂਤ ਕੀ ਹੈ, ਫਿਰ ਉਹਨੂੰ ਕਹਿੰਦੇ ਕਥਾ। ਸੋ ਗੁਰੂ ਮਹਾਰਾਜ ਨੇ ਮਿਹਰ ਕੀਤੀ, ਹੁਣ ਭਾਈ ਸਮਾਂ ਹੈ ਕਥਾ ਦਾ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਸਾਰੀ ਸੰਗਤ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਪਰਮੇਸ਼ਰ ਦਿੱਤਾ ਬੰਨਾ, ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ, ਅਤੇ ਸ਼ਹੀਦੀ ਗੁਰਪੁਰਬ ਦੇ ਉੱਤੇ ਹੀ ਸਮੇਂ ਦੀ ਜ਼ਾਲਮ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਹਜ਼ਾਰਾਂ ਹੀ ਸ਼ਹੀਦੀਆਂ ਹੋਈਆਂ, ਅਕਾਲ ਤਖਤ ਸਾਹਿਬ ਜੀ ਦੀ ਸ਼ਹਾਦਤ ਹੋਈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਬੇਅੰਤ ਸਰੂਪਾਂ ਦਾ ਨਿਰਾਦਰ ਹੋਇਆ ਪਿਆਰਿਓ, ਪਰਕਰਮਾ ਖੂਨ ਦੇ ਨਾਲ ਲੱਤ ਪੱਤ ਹੋ ਗਈ। ਜਿਹੜੇ ਸਰੋਵਰ 'ਚੋਂ ਅਸੀਂ ਜੀਵਨ ਲੈਂਦੇ ਹਾਂ, ਉਸ ਸਰੋਵਰ 'ਚ ਲੈ ਲੋਥਾਂ ਤਰ ਰਹੀਆਂ ਸੀ, ਲੋਥਾਂ, ਇੰਨੀ ਉਹ ਮੰਦੀ ਹਾਲਤ ਸੀ। ਸੋ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਆਨੰਦ ਕਾਰਜ ਹੋਏ ਨੂੰ ਕੋਈ 7-8 ਸਾਲ ਹੋ ਗਏ,
ਤਾਂ ਸਤਸੰਗੀਓ ਇੱਕਰ ਮਾਤ ਧੰਨ ਮਾਤਾ ਮਾਤਾ ਗੰਗਾ ਜੀ ਇਸ਼ਨਾਨ ਕਰਨ ਵਾਸਤੇ ਗਏ ਤਰਨ ਤਾਰਨ ਸਾਹਿਬ। ਸੋ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਨਗਰ ਵਸਾਇਆ ਸਤਸੰਗੀਓ। ਖਾਨਪੁਰ ਪਿੰਡ ਦੇ ਰੰਗੜ ਸੀ ਔਰ ਪਲਾਸੌਰ ਪਿੰਡ ਦੇ ਜਿਹੜੇ ਸੀ ਇਹ ਖੱਤਰੀ ਸੀ। ਇਹਨਾਂ ਦਾ ਆਪਸੇ ਝਗੜਾ ਸੀ ਜ਼ਮੀਨ ਤੋਂ। ਗੁਰੂ ਅਰਜਨ ਦੇਵ ਜੀ ਨੇ ਝਗੜਾ ਨਿਬੇੜਿਆ, ਜ਼ਮੀਨ ਮੁੱਲ ਖਰੀਦ ਕੇ ਇੱਥੇ ਨਗਰ ਇੱਕ ਤੀਰਥ ਵਸਾਇਆ ਤਰਨ ਤਾਰਨ। ਤਰਨ ਦਾ ਅਰਥ ਹੁੰਦਾ ਤਰਨ ਲਈ, ਤਾਰਨ ਦਾ ਅਰਥ ਹੁੰਦਾ ਹੈ ਜਹਾਜ਼। ਸੋ ਭਾਵ ਸਾਗਰ ਤੋਂ ਤਰਨ ਲਈ ਗੁਰੂ ਜੀ ਨੇ ਇੱਕ ਜਹਾਜ਼ ਤਿਆਰ ਕੀਤਾ ਪਿਆਰਿਓ। ਸੋ ਸ੍ਰੀ ਤਰਨ ਤਾਰਨ ਸਾਹਿਬ ਗੁਰੂ ਜੀ ਨੇ ਵਸਾਇਆ। ਇੱਥੇ ਇੱਕ ਵਾਰ ਮਾਤਾ ਗੰਗਾ ਜੀ ਇਸ਼ਨਾਨ ਕਰਨ ਵਾਸਤੇ ਗਏ। ਜਦੋਂ ਇਸ਼ਨਾਨ ਕਰਕੇ ਮਾਤਾ ਜੀ ਬਾਹਰ ਨਿਕਲੇ ਤੇ ਮਾਤਾ ਜੀ ਗੰਗਾ ਜੀ ਦੀ ਜਠਾਣੀ ਕਰਮੋ, ਬਾਬਾ ਪਿਰਥੀ ਚੰਦ ਦੀ ਘਰ ਵਾਲੀ, ਉਹ ਵੀ ਕੁਦਰਤੀ ਉੱਥੇ ਆ ਗਈ ਇਸ਼ਨਾਨ ਕਰਨ। ਸਤਸੰਗੀਓ ਜਦੋਂ ਮਾਤਾ ਜੀ ਬਾਹਰ ਨਿਕਲੇ, ਹੋ ਸਕਦਾ ਕੋਈ ਛਿੱਟਾ ਉਹਦੇ ਉੱਤੇ ਪੈ ਗਿਆ ਹੋਵੇ ਕਰਮ ਉੱਤੇ। ਉਹਨੇ ਉਹ ਹਾਏ ਪਾਰਿਆ ਕੀਤੀ, ਹਈ ਨਹੀਂ ਕਪੁੱਤੀਏ, ਇਹੋ ਜਿਹੇ ਵੇਖੋ ਭਜਨ। ਮਾਤਾ ਗੰਗਾ ਜੀ ਨੂੰ ਕਹਿਣ ਲੱਗੀ ਕਰਮੋ, ਕਰਮੋ ਦੀ ਔਲਾਦ ਸੀ, ਉਹਦਾ ਪੁੱਤਰ ਸੀ ਮਿਹਰਵਾਨ। ਮਾਤਾ ਗੰਗਾ ਨੂੰ ਕਹਿਣ ਲੱਗੀ ਕਪੁੱਤੀਏ, ਤੂੰ ਮੇਰੇ 'ਤੇ ਪਾਣੀ ਕਿਉਂ ਪਾਇਆ, ਤੇਰੇ ਛਿੱਟੇ ਮੇਰੇ ਉੱਤੇ ਪਏ। ਬੜਾ ਮਾਤਾ ਜੀ ਨੂੰ ਦੁੱਖ ਹੋਇਆ। ਧੰਨ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚੇ, ਚਰਨਾਂ 'ਤੇ ਮੱਥਾ ਟੇਕਿਆ, ਬਹੁਤ ਚਿਹਰਾ ਮਾਯੂਸ। ਗੰਗਾ ਕੀ ਗੱਲ ਹੋ ਗਈ, ਸੱਚੇ ਪਾਤਸ਼ਾਹ ਮੈਂ ਕਦੇ ਨਹੀਂ ਮੰਗਿਆ ਕੁਛ, ਅੱਜ ਮੈਨੂੰ ਮਿਹਣਾ ਮਾਰਿਆ ਮੇਰੇ ਸਰੀਕਾਂ ਨੇ, ਅਤੇ ਮੇਰੀ ਝੋਲੀ ਭਰੋ, ਖਾਲੀ ਹੈ ਝੋਲੀ ਮੇਰੀ, ਲੰਮੀ ਸਾਖੀ ਹੈ। ਗੁਰੂ ਜੀ ਨੇ ਵਚਨ ਕੀਤੇ ਕਿ ਇੰਦਰੇ ਜਿੱਤ ਮਹਾਂਪੁਰਸ਼, ਇੰਦਰੇ ਜਿੱਤ ਜਿਹਨੇ ਇੰਦਰਿਆਂ ਨੂੰ ਜਿੱਤ ਲਿਆ, ਅੱਖਾਂ ਨੂੰ ਜਿੱਤ ਲਿਆ ਪਰ ਰੂਪ ਤੱਕਣ ਤੋਂ, ਕੰਨਾਂ ਨੂੰ ਨਿੰਦਿਆ ਚੁਗਲੀ ਤੋਂ, ਰਸਨਾਂ ਨੂੰ ਅਖਾਧ ਖਾਣੇ ਖਾਣ ਤੋਂ ਔਰ ਝੂਠ ਬੋਲਣ ਤੋਂ, ਪੈਰਾਂ ਨੂੰ ਕੁਸੰਗਤ ਜਾਣ ਤੋਂ ਰੋਕ ਲਿਆ। ਇਹਨੂੰ ਕਹਿੰਦੇ ਇੰਦਰੇ ਜਿੱਤ, ਜਿਹਨੇ ਸਾਰੇ ਇੰਦਰਿਆਂ 'ਤੇ ਕੰਟਰੋਲ ਕਰ ਲਿਆ। ਅਤੇ ਸਾਧ ਜੱਟ ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਜੀ ਕਹਿੰਦੇ ਨੇ ਕਿ ਉਹ ਬੀੜ ਸਾਹਿਬ ਰਹਿੰਦੇ ਨੇ, ਬੀੜ ਸਾਹਿਬ ਭਾਵ ਬਾਬਾ ਬੁੱਢਾ ਸਾਹਿਬ ਦੀ ਬੀੜ ਵੱਜਦੀ ਅੱਜ ਕੱਲ੍ਹ। ਬੀੜ ਦਾ ਅਰਥ ਹੁੰਦਾ ਹੈ ਪਿਆਰਿਓ ਬਹੁਤ ਸਾਰੇ ਰੁੱਖਾਂ ਦਾ ਇੱਕ ਇਕੱਠ, ਜਿਵੇਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਬੀੜ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਬੀੜ ਦਾ ਮਤਲਬ ਹੁੰਦਾ ਹੈ ਬਹੁਤ ਸਾਰੇ ਸ਼ਬਦਾਂ ਦਾ, ਬਹੁਤ ਸਾਰੇ ਅੰਗਾਂ ਦਾ ਸਮਦਾਹ। ਚੇਤਾ ਕਰਿਓ, ਧਿਆਨ ਰੱਖਿਓ ਕਿ ਜੇ ਤੁਹਾਨੂੰ ਕੋਈ ਆਪਾਂ ਸਿੱਖ ਹਾਂ ਸਵਾਲ ਪੁੱਛ ਲਏ ਬੀੜ ਦਾ ਮਤਲਬ ਕੀ ਹੁੰਦਾ, ਭਾਈ ਗੁਰੂ ਗ੍ਰੰਥ ਸਾਹਿਬ ਦੀ ਬੀੜ, ਬੀੜ ਦਾ ਮਤਲਬ ਕੀ ਹੈ, ਅਤੇ ਬੇਨਤੀ ਕਰਦੇ ਬਹੁਤ ਸਾਰੇ ਅੰਗ ਰਲ ਕੇ ਅਤੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣੇ ਆ, ਜਿਹਦੇ ਵਿੱਚ 5000 ਦੇ ਕਰੀਬ ਸ਼ਬਦ ਨੇ। ਇਸ ਵਾਸਤੇ ਬਹੁਤੇ ਸ਼ਬਦਾਂ ਦਾ ਇਕੱਠ ਅਤੇ ਬਹੁਤੇ ਅੰਗਾਂ ਦਾ ਇੱਕ ਇਕੱਠ, ਉਹਨੂੰ ਕਹਿੰਦੇ ਬੀੜ। ਇਸ ਲਈ ਬਾਬਾ ਬੁੱਢਾ ਸਾਹਿਬ ਦੀ ਬੀੜ ਮਤਲਬ ਉੱਥੇ ਰੁੱਖਾਂ ਦਾ ਬਹੁਤ ਸੰਘਣਾ ਇੱਕ ਝਿੜੀ ਸੀ, ਉੱਥੇ ਬਾਬਾ ਜੀ ਰਹਿੰਦੇ ਨੇ, ਉੱਥੇ ਆਨਾ ਅਨਾਜ ਪੈਦਾ ਕਰਦੇ ਨੇ, ਉੱਥੇ ਗਾਵਾਂ ਮੱਝਾਂ ਰੱਖੀਆਂ ਨੇ, ਉਹਨਾਂ ਗਾਵਾਂ ਮੱਝਾਂ ਦਾ ਦੁੱਧ ਚੋ ਕੇ ਸੇਵਾਦਾਰਾਂ ਦੇ ਰਾਹੀਂ ਬਾਬਾ ਜੀ ਗੁਰੂ ਰਾਮਦਾਸ ਜੀ ਦੇ ਲੰਗਰ 'ਚ ਭੇਜਿਆ ਕਰਦੇ ਸੀ। ਕੁਝ ਦਿਨ ਪਹਿਲਾਂ ਮੈਂ ਬੇਨਤੀ ਕੀਤੀ ਸੀ ਕਿ ਮੇਰਾ ਪਿੰਡ ਤਰਨ ਤਾਰਨ ਸਾਹਿਬ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨੇੜੇ ਹੈ, ਹੈਡ ਗ੍ਰੰਥੀ ਸਾਹਿਬ ਜਿਹੜੇ ਗੁਰੂ ਕੀ ਹਜ਼ੂਰੀ 'ਚ ਬੈਠੇ, ਇਹਨਾਂ ਦਾ ਨਗਰ ਅਸੀਂ ਲਾਗੇ ਲੱਗ ਗਈ ਹਾਂ, ਇਹਨਾਂ ਦਾ ਭੂਰੇ ਕੋਨੇ ਮੇਰਾ ਪਿੰਡ ਝਾਮਕਾ ਮਾਣੋ ਚਾਲ, ਅਤੇ ਸਾਡੇ ਤੋਂ ਕੋਈ 10 ਕਿਲੋਮੀਟਰ 'ਤੇ ਝਬਾਲ, ਅਤੇ ਝਬਾਲ ਤੋਂ 1 ਕਿਲੋਮੀਟਰ ਅੱਗੇ ਬਾਬਾ ਬੁੱਢਾ ਸਾਹਿਬ ਦੀ ਬੀੜ। ਛੋਟੇ ਛੋਟੇ ਹੁੰਦੇ ਸੀ, 8-8, 10-10 ਸਾਲ ਦੇ ਸੀ, ਤਾਂ ਸਾਡੇ ਪਿੰਡੋਂ ਟਰੱਕ ਜਾਂਦਾ ਸੀ ਕਾਰ ਸੇਵਾ ਦਾ ਅੰਮ੍ਰਿਤਸਰ, ਸੰਤ ਬਾਬਾ ਖੜਕ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ ਬੀੜ ਵਾਲੇ, ਬੁੱਧਵਾਰ ਟਰੱਕ ਜਾਣਾ ਅਤੇ ਅਸੀਂ ਜਾ ਕੇ ਉੱਥੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਅਤੇ ਨਾਲ ਲੰਗਰ ਹਾਲ ਜਿਹੜੇ ਜਿੱਥੇ ਆਪਾਂ ਲੰਗਰ ਛਕਦੇ ਹਾਂ, ਇਹਦੀ ਸੇਵਾ ਚੱਲ ਰਹੀ ਸੀ, ਬਣ ਰਿਹਾ ਸੀ ਉਦੋਂ। ਸੋ ਅਸਾਂ ਨੇ ਨਿੱਕੇ ਨਿੱਕੇ ਬੱਚੇ ਸਾਂ ਸੀ, ਇੱਟਾਂ ਫੜਾਉਣੀਆਂ ਮਿਸਤਰੀਆਂ ਨੂੰ, ਉਹਨਾਂ ਨੇ ਘੜ ਘੜ ਕੇ ਤਰਾਸ ਤਰਾਸ ਕੇ, ਅਤੇ ਉਹ ਜਿਹੜੀਆਂ ਇੱਟਾਂ ਸੀ ਫਿਰ ਲਾਉਂਦੇ। ਅੱਜ ਵੀ ਜਾਓ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਲੰਗਰ 'ਚ ਜਾਓ, ਉਹਨੂੰ ਪਲਸਤਰ ਨਹੀਂ ਹੋਇਆ, ਉਹ ਇੱਟਾਂ ਦੀ ਹੀ ਬਣੀ ਹੋਈ ਮਾਰ, ਅਤੇ ਬਾਹਰ ਇੱਟਾਂ ਦੀਆਂ ਸਾਨੂੰ ਐਨ ਸਾਫ਼ ਸੁਥਰੀਆਂ। ਅਤੇ ਬੇਨਤੀ ਕਰਦੇ ਹਾਂ, ਇਹ 76-77 ਦੀ ਗੱਲ ਹੈ,
ਸੇਵਾ ਮਹਾਰਾਜ ਬਖਸ਼ ਦੇ ਰਹੇ, ਉੱਥੇ ਇੱਟਾਂ ਫੜਾਉਣੀਆਂ, ਮਿਸਤਰੀਆਂ ਨੇ ਤਰਾਸ ਤਰਾਸ ਕੇ ਲਾਉਣੀਆਂ ਪਿਆਰਿਓ। ਸੋ ਉਸ ਲੰਗਰ ਵਿੱਚ ਗੁਰੂ ਰਾਮਦਾਸ ਦੇ ਲੰਗਰ ਵਿੱਚ ਅਨਾਜ ਆਉਂਦਾ ਅਤੇ ਦੁੱਧ ਆਉਂਦਾ। ਅੱਜ ਵੀ ਜਾਓ ਸੋ ਮਾਝੇ ਦੀ ਧਰਤੀ 'ਤੇ ਪਿਆਰਿਓ, ਅੱਜ ਵੀ ਜਿਹੜੇ ਦੁੱਧੀ ਨੇ ਉਹ ਗਾਗਰਾਂ ਦੇ ਵਿੱਚ ਦੁੱਧ ਲਿਜਾਂਦੇ, ਗਾਗਰਾਂ 'ਚ, ਜਦਕਿ ਦੁਆਬੇ ਵਿੱਚ, ਮਾਲਵੇ ਵਿੱਚ ਬੜੇ ਬੜੇ ਉਹ ਕੈਨ ਆ ਗਏ ਅੱਜ ਕੱਲ੍ਹ, ਕੈਨ ਕਈਨਾਂ ਦੇ ਨਾਲ ਦੁੱਧ ਲਿਜਾਂਦੇ ਨੇ। ਪਰ ਅੱਜ ਵੀ ਜਿਹੜੇ ਦੁੱਧੀ ਨੇ ਮਾਝੇ ਦੇ ਵਿੱਚ ਗਾਗਰਾਂ ਦੇ ਵਿੱਚ ਦੁੱਧ ਲਿਜਾਂਦੇ ਨੇ, ਉਹ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ। ਬਾਬਾ ਜੀ ਉੱਥੋਂ ਗਾਗਰਾਂ 'ਚ ਦੁੱਧ ਭਰ ਕੇ ਅਤੇ ਗੁਰੂ ਰਾਮਦਾਸ ਦੇ ਲੰਗਰ 'ਚ ਭੇਜਿਆ ਕਰਦੇ, ਮਾਤਾ ਜੀ ਨੂੰ ਉੱਥੇ ਭੇਜਿਆ ਲੰਮੀ ਸਾਖੀ ਪਿਆਰਿਓ। ਸੋ ਉੱਥੇ ਮਾਤਾ ਜੀ ਨੇ ਜਾ ਕੇ ਇਹਦੀ ਹਾਜ਼ਰੀ ਭਰੀ ਅਤੇ ਪਰ ਪਹਿਲੇ ਦਿਨ ਰਥ ਉੱਤੇ ਬੈਠ ਕੇ ਆਣ ਸ਼ਾਨ ਦੇ ਨਾਲ ਗਏ। ਰਥ ਦੇ ਚੱਕਿਆਂ ਅਤੇ ਬਲਦਾਂ ਦੀਆਂ ਜਿਹੜੇ ਗਲਾਂ 'ਚ ਪਏ ਸੀ ਮਖੇਰ ਨੇ ਜਾਂ ਘੁੰਗਰੂ ਖੜਕੇ, ਜੰਗਲ ਦੇ ਜਿਹੜੇ ਪੰਛੀ ਸੀ ਡਰੇ। ਬਾਬਾ ਜੀ ਨੇ ਪੁੱਛਿਆ ਕਿ ਕੌਣ ਆ ਰਿਹਾ ਭਾਈ? ਸੇਵਾਦਾਰ ਨੇ ਦੱਸਿਆ, ਮਹਾਰਾਜ ਗੁਰੂ ਕੇ ਆ ਰਹੇ ਨੇ, ਪਾ ਕੇ ਗੁਰੂ ਕੇ ਮਹਿਲ ਆ ਰਹੇ ਨੇ। ਇਹਨਾਂ ਨੂੰ ਕੀ ਭਾਜੜ ਪੈ ਗਈ? ਰਾਮਦਾਸਪੁਰ ਕਿਨ ਭਾਜੜ ਪਾਈ। ਸੋ ਉੱਥੇ ਇੱਕ ਸੇਵਾਦਾਰ ਸੀ ਅਤੇ ਮਾਤਾ ਗੰਗਾ ਜੀ ਦੇ ਨਾਲ ਗਿਆ ਅਤੇ ਉਹਨੇ ਜਦੋਂ ਇਹ ਗੱਲ ਸੁਣੀ ਤੇ ਬੁੜਬੁੜ ਕਰਨ ਲੱਗਾ ਮੂੰਹ 'ਚ, ਸਮਝਦੇ ਨਾ ਬੁੜਬੁੜ, ਮੂੰਹ 'ਚ ਬੋਲਣਾ ਨਾ ਅਤੇ ਕੁਛ ਮੂੰਹ ਬੁੱਲਾਂ ਦੇ ਵਿੱਚ ਹੀ ਕੁਛ ਬੋਲੀ ਜਾਣਾ। ਅਤੇ ਬਾਬਾ ਜੀ ਦੀ ਰਸਨਾ ਤੋਂ ਨਿਲ ਗਿਆ, ਤੂੰ ਕਿ ਸੂਰ ਵਰਨ ਘੁਰ ਘੁਰ ਕਰੀ ਜਾਂਦਾ ਪਿਆਰੇ? ਉਹ ਸੂਰ ਦੀ ਜੂਨ 'ਚ ਪਿਆ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉਹਦਾ ਸ਼ਿਕਾਰ ਕੀਤਾ, ਇਹ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਗੁਰੂ ਕੀ ਵਡਾਲੀ ਵਿੱਚ, ਗੁਰੂ ਕੀ ਵਡਾਲੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਜਦੋਂ ਅਸੀਂ ਖਾਲਸਾ ਰੋਡ ਨੂੰ ਜਾਂਦੇ ਹਾਂ ਅੰਮ੍ਰਿਤਸਰ ਤੋਂ ਅਟਾਰੀ ਵਾਲੀ ਸਾਈਡ ਨੂੰ, ਅਤੇ ਇਹ ਵਡਾਲੀ ਪਿੰਡ ਆਉਂਦਾ ਪਿਆਰੇ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ। ਇੱਥੇ ਪੈਲੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਦਮਦਮਾ ਸਾਹਿਬ, ਉੱਥੇ ਗੁਰੂ ਜੀ ਨੇ ਸੂਰ ਮਾਰ ਕੇ ਅਤੇ ਉਹਦਾ ਭਲਾ ਕੀਤਾ ਸੀ। ਗੁਰੂ ਜੀ ਨੇ ਦੱਸਿਆ ਸੀ ਸਾਡੀ ਮਾਤਾ ਜੀ ਧੰਨ ਮਾਤਾ ਗੰਗਾ ਜੀ ਦੇ ਨਾਲ ਇਹ ਸੇਵਕ ਆਇਆ ਸੀ, ਅਤੇ ਬਾਬਾ ਜੀ ਦੇ ਬਚਨੇ ਨੂੰ ਚੰਗੇ ਨਾ ਲੱਗੇ, ਕਹਿੰਦਾ ਕਿੱਦਾਂ ਬੋਲਦਾ ਇਹ ਸਾਧ, ਮਾਤਾ ਜੀ ਨੂੰ ਕੀ ਕਹਿ ਰਿਹਾ ਏ। ਅਤੇ ਬਾਬਾ ਜੀ ਕਹਿੰਦੇ ਤੂੰ ਕਿ ਬੁੜ ਬੁੜ ਸੂਰ ਵਾਂਗ ਮੂੰਹ 'ਚ ਕਰੀ ਜਾਂਦਾ। ਅਤੇ ਉਹ ਬਚਨ ਹੋਣ ਦੇ ਨਾਲ ਸੋ ਉਹ ਸੂਰ ਦੀ ਜੂਨ 'ਚ ਪੈ ਗਿਆ, ਉਹਦਾ ਭਲਾ ਕੀਤਾ। ਉੱਥੇ ਜਾਓ ਅੱਜ ਹੀ ਗੁਰਦੁਆਰਾ ਸਾਹਿਬ ਬਣਿਆ ਪਿਆਰਿਓ। ਸੋ ਦੂਸਰੀ ਵਾਰ ਮਾਤਾ ਜੀ ਗਏ, ਫਿਰ ਬਾਬਾ ਜੀ ਨੇ ਬੜੇ ਖੁਸ਼ ਹੋ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਾ ਜਿਹੜਾ ਸੀ ਵਰ ਦਿੱਤਾ। ਸਮਾਂ ਆਇਆ ਅਤੇ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਵਰ ਦੇਣ ਤੋਂ ਪਹਿਲਾਂ ਬਾਬਾ ਜੀ ਨੇ ਇਹ ਬਚਨ ਕੀਤੇ ਸੀ, ਰਾਮਦਾਸਪੁਰ ਕਿਨ ਭਾਜਰ ਪਾਈ, ਅਤੇ ਇੱਕ ਸਾਧ ਬਚਨ ਟਲਾਦਾ ਹੁੰਦਾ, ਸਾਧੂ ਦੇ ਬਚਨ ਪੂਰੇ ਕਰਨੇ ਨੇ। ਅਤੇ ਗੁਰੂ ਜੀ ਨੇ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੀ ਈਰਖਾ ਤੋਂ ਕਿਨਾਰਾ ਕਰ ਲਿਆ, ਅੰਮ੍ਰਿਤਸਰ ਛੋੜ ਦਿੱਤਾ ਅਤੇ ਗੁਰੂ ਜੀ ਵਡਾਲੀ ਪਿੰਡ 'ਚ ਚਲੇ ਗਏ। ਉੱਥੇ ਹੀ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਗੁਰਦੁਆਰਾ ਅਟਾਰੀ ਸਾਹਿਬ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਜੀ ਮਹਾਰਾਜ ਨੂੰ ਖਬਰ ਮਿਲੀ ਅਤੇ ਗੁਰੂ ਜੀ ਨੇ ਕੁਝ ਸ਼ਬਦ ਉਚਾਰੇ, ਉਹਨਾਂ 'ਚ ਸ਼ਬਦ ਸੀ ਇੱਕ ਇਹ ਵੀ ਕਿ ਸਤਿਗੁਰ ਸਾਚੇ ਦੀਆ ਭੇਜ, ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਾ ਸੰਯੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। 396 ਅੰਗ 'ਤੇ ਇਹ ਸ਼ਬਦ ਹੈ। ਅਤੇ ਗੁਰੂ ਜੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੰਡਾਂ ਦੇ 'ਚ ਖੂਹ ਲਵਾ ਰਹੇ ਸੀ, ਪਰਉਪਕਾਰ ਦੇ ਕਾਰਜ ਕਰ ਰਹੇ ਸੀ। ਸ਼ਿਹਰਟਾ ਖੂਹ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਖੁਸ਼ੀ 'ਚ ਲਾਇਆ। ਉੱਥੇ ਜਾਓ ਪਿਆਰਿਓ ਸ਼ਿਹਰਟੇ, ਉੱਥੇ 2 ਹਰਟੇ ਖੂਹ, 3 ਹਰਟੇ ਖੂਹ, 4 ਹਰਟੇ ਖੂਹ, 5 ਹਰਟੇ ਖੂਹ ਅਤੇ 6 ਹਰਟੇ ਖੂਹ। 6 ਹਰਟਾਂ ਦਾ ਅਰਥ ਹੈ ਕਿ 6 ਮਾਲਾਂ ਉਸ ਖੂਹ 'ਚ ਚੱਲਦੀਆਂ ਸੀ। ਇੱਕ ਮਾਲ 'ਤੇ ਵੇਖੀ ਆਪਾਂ ਆਮ ਖੂਹ ਵਾਹੁੰਦੇ ਰਹੇ ਹਾਂ, ਮੈਂ ਵੀ ਵਾਹੁੰਦਾ ਰਿਹਾ, ਬਜ਼ੁਰਗਾਂ ਨੂੰ ਪਤਾ, ਪਰ 6 ਮਾਲਾਂ ਵਾਲਾ ਖੂਹ ਉਹ ਗੁਰੂ ਮਹਾਰਾਜ ਨੇ ਬਣਾਇਆ ਅਤੇ ਉਸ ਤੋਂ ਨਾਂ ਪਿਆ 6 ਹਰਟਾ ਸਾਹਿਬ। ਇਸ ਤਰੀਕੇ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਪਰਮੇਸ਼ਰ ਦਿੱਤਾ ਬੰਨਾ। ਬੰਨਾ ਦਾ ਅਰਥ ਹੁੰਦਾ ਹੈ ਭਾਈ ਬੱਚਾ, ਪੁੱਤਰ। ਇੱਕ ਗੀਤ ਸੁਣਿਆ ਹੋਇਆ ਤੁਸਾਂ ਨੇ, ਪਾਣੀ ਵਾਰਲਾ ਬੰਨੇ ਦੀ ਇਹ ਮਾਏ, ਬੰਨਾ ਤੇਰਾ ਬਾਹਰ ਖੜਾ। ਸੁਣਿਆ ਹੋਇਆ ਤੁਸਾਂ ਲੋਕ ਗੀਤ ਕਿ ਜਦੋਂ ਬੱਚਾ ਵਿਆਹ ਕੇ ਲਿਆਉਂਦਾ ਹੈ ਅਤੇ ਨੂੰਹ ਆਉਂਦੀ ਘਰ ਤੇ ਮਾਂ ਤੋਂ ਪਾਣੀ ਵਾਰਦੀ ਬੱਚਿਆਂ ਦੇ ਉੱਤੋਂ ਦੀ,
ਉਹ ਗੀਤ ਹੈ ਕਿ ਪਾਣੀ ਵਾਰ ਲਾ ਬੰਨੇ ਦੀ ਏ ਮਾਏ ਬੰਨਾ ਤੇਰਾ ਬਾਹਰ ਖੜਾ, ਬੰਨੇ ਦਾ ਅਰਥਾਂ ਦਾ ਪੁੱਤਰ। ਤੇ ਗੁਰੂ ਜੀ ਮਿਹਰ ਕਰਦੇ, ਪਰਮੇਸ਼ਰ ਦਿੱਤਾ ਬੰਨਾ, ਵਾਹਿਗੁਰੂ ਨੇ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਦਾ ਤੇ ਰੋਗਾਂ ਦਾ ਜਿਹੜਾ ਡੇਰਾ ਸੀ ਭੱਜ ਗਿਆ। ਭਾਵ ਕਿ ਸੰਗਤਾਂ ਵਿੱਚ ਵੀ ਪਰਿਵਾਰ ਵਿੱਚ ਵੀ ਇਹ ਮਾਯੂਸੀ ਸੀ ਕਿ ਘਰ 'ਚ ਪੁੱਤਰ ਨਹੀਂ ਹੋ ਰਿਹਾ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ, ਪੁੱਤਰ ਦਿੱਤਾ ਅਤੇ ਦੁੱਖਾਂ ਰੋਗਾਂ ਦਾ ਡੇਰਾ ਭੱਜ ਗਿਆ। ਦੂਜੀ ਬੇਨਤੀ, ਕਿਉਂਕਿ ਦੋ ਤਰ੍ਹਾਂ ਦੇ ਅਰਥ ਹੁੰਦੇ, ਇੱਕ ਅੰਤਰੀਵ ਅਤੇ ਇੱਕ ਬਾਹਰਲਾ ਅਰਥ। ਅੰਤਰੀਵ ਅਰਥ ਇਹ ਹੈ, ਪਰਮੇਸ਼ਰ ਦਿੱਤਾ ਬੰਨਾ, ਪਰਮਾਤਮਾ ਨੇ ਸਾਨੂੰ ਗਿਆਨ ਰੂਪੀ ਪੁੱਤਰ ਦੇ ਦਿੱਤਾ, ਗਿਆਨ ਰੂਪੀ ਪੁੱਤਰ। ਅਤੇ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ, ਜਿਸ ਕਰਕੇ ਦੁੱਖ ਰੋਗ ਕਾ ਡੇਰਾ ਭੰਨਾ, ਅਤੇ ਦੁੱਖਾਂ ਅਤੇ ਰੋਗਾਂ ਦਾ ਡੇਰਾ ਹੈ ਅਗਿਆਨ, ਇਹ ਨਾਸ ਹੋ ਗਿਆ। ਆਨੰਦ ਕਰੇ ਨਰ ਨਾਰੀ, ਜਦੋਂ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਸਾਰੀਆਂ ਸੰਗਤਾਂ ਬੜੀ ਖੁਸ਼ੀ ਕਰਨ ਲੱਗੀਆਂ, ਆਨੰਦ ਹੋ ਗਿਆ, ਇਸਤਰੀਆਂ ਮਰਦ ਖੁਸ਼ ਨੇ। ਆਨੰਦ ਕਰੇ ਨਰ ਨਾਰੀ, ਜਦੋਂ ਅੰਦਰ ਗਿਆਨ ਰੂਪੀ ਪੁੱਤਰ ਪੈਦਾ ਹੋਇਆ ਨਾ ਸਤਸੰਗੀਓ, ਅਤੇ ਜਿਹੜੇ ਸਾਡੀਆਂ ਇੰਦਰੀਆਂ ਨੇ, ਅੱਖਾਂ ਕੰਨ ਨੱਕ ਆਦਿਕ, ਇਹ ਆਨੰਦਿਤ ਹੋ ਗਏ। ਆਨੰਦ ਕਰੇ ਨਰ ਨਾਰੀ, ਇਹ ਨਰ ਨਾਰੀਆਂ ਭਾਵ ਕਿ ਇਹ ਜਿਹੜੀ ਇੰਦਰੀਆਂ ਸਾਡੀਆਂ ਇੰਦਰੇ ਨੇ, ਇਹ ਖੁਸ਼ ਹੋ ਗਏ। ਹਰ ਹਰ ਪ੍ਰਭ ਕਿਰਪਾ ਧਾਰੀ, ਹਰੀ ਨੇ, ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਇਹ ਸਾਡੇ 'ਤੇ ਅਪਾਰ ਕਿਰਪਾ ਕੀਤੀ ਹੈ, ਅਪਾਰ ਬਖਸ਼ਿਸ਼ ਕੀਤੀ ਸਤਸੰਗੀਓ। ਸੋ ਬੇਨਤੀ ਕਰਦੇ ਹਾਂ ਸਤਸੰਗੀਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ, ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ, ਅਤੇ ਹੁਕਮਨਾਮਾ ਮਹਾਰਾਜ ਨੇ ਅੱਜ ਜਿਹੜਾ ਬਖਸ਼ਿਸ਼ ਕੀਤਾ ਹੈ। ਬੇਨਤੀ ਕਰਾਂ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਉਹ ਬੇਨਤੀ ਕੀਤੀ ਕਿ ਮਹਾਰਾਜ ਨੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਇਹ ਸ਼ਬਦ ਉਚਾਰਿਆ। ਅੱਜ ਹੁਕਮਨਾਮਾ ਮਹਾਰਾਜ ਨੇ ਬਖਸ਼ਿਆ, ਸੋਠ ਮਹੱਲਾ ਪੰਜਵਾਂ, ਜਿੱਤ ਪਾਰ ਬ੍ਰਹਮ ਚਿੱਤ ਆਇਆ। ਜਿੱਤ ਦਾ ਅਰਥ ਹੈ ਜਿਸ, ਪਾਰ ਬ੍ਰਹਮ ਦਾ ਅਰਥ ਹੈ ਵਾਹਿਗੁਰੂ, ਚਿੱਤ ਆਇਆ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਪਰਮਾਤਮਾ ਜੀ ਚੇਤੇ ਆਇਆ। ਸੋ ਘਰ ਦਈਏ ਵਸਾਇਆ, ਦਈਏ ਦਾ ਅਰਥ ਹੈ ਪ੍ਰੇਰਕ। ਇਹ ਪਾਠ ਦੱਦਾ ਅਤੇ ਜਈਏ ਨੂੰ ਸਿਹਾਰੀ। ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਕਿ ਜਿਹੜਾ ਜਈਆ ਸ਼ਬਦ ਹੈ, ਇਹਦਾ ਉਚਾਰਨ ਕਿਵੇਂ ਕਰਨਾ। ਜੇ ਤਾਂ ਦੱਦਾ ਅਤੇ ਜਈਏ ਸਿਹਾਰੀ ਲੱਗੀ ਹੋਏ, ਅਤੇ ਇਹਦਾ ਪਾਠ ਬਣਨਾ ਦੱਦੇ ਨੂੰ ਉੱਤੇ ਦੁੱਤ ਦੇ ਕੇ, ਜ਼ੋਰ ਦੇ ਕੇ, ਈੜੀ ਬਿਹਾਰੀ ਅਤੇ ਐੜੇ ਦਲਾਵਾਂ, ਦਈਏ ਈੜੀ ਸਿਹਾਰੀ, ਦੱਦਾ ਈੜੀ ਬਿਹਾਰੀ ਅਤੇ ਈੜੀ ਸਿਹਾਰੀ, ਇਹ ਪਾਠ ਕਰਨਾ ਦਈਏ। ਦਈਏ ਦਾ ਅਰਥ ਹੁੰਦਾ ਹੈ ਪ੍ਰੇਰਕ, ਜਿਹੜਾ ਸਾਨੂੰ ਪ੍ਰੇਰ ਰਿਹਾ, ਤੁਰਨ ਦੀ ਫਿਰਨ ਦੀ ਸ਼ਕਤੀ ਦੇ ਰਿਹਾ। ਹਰ ਹਰ ਪ੍ਰਭ ਕਿਰਪਾ ਧਾਰੀ, ਹਰੀ ਨੇ, ਪ੍ਰਭੂ ਨੇ ਕਿਰਪਾ ਕੀਤੀ। ਸੰਤ ਹੋ ਸੁਖ ਹੋ ਆ ਸਭ ਥਾਈ, ਗੁਰੂ ਜੀ ਕਹਿੰਦੇ ਹੇ ਰੱਬ ਦੇ ਪਿਆਰੇ ਸੰਤੋ, ਹੁਣ ਹਰੇਕ ਥਾਂ 'ਤੇ ਸੁੱਖ ਹੈ।

ਅਕਾਲ ਪੁਰਖ ਵਾਹਿਗੁਰੂ ਰਵ ਰਹਿਆ ਸਭਨੀ ਜਾਈਦਾ ਤੇ ਜਾਈਦਾ ਤੇ ਜਗ੍ਹਾ ਹਰੇਕ ਜਗ੍ਹਾ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ। ਜਲ ਥਲ ਮਹੀਅਰ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਹਰੇਕ ਥਾਂ ਤੇ ਜਿਹੜਾ ਵਾਹਿਗੁਰੂ ਹੈ ਇਹ ਰਹਿ ਰਿਹਾ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਧੁਰ ਕੀ ਬਾਣੀ ਆਈ, ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤੋ ਸੁਖ ਹੋਆ ਸਭ ਥਾਈ, ਸੋ ਉਸ ਘਰ ਦੀਏ ਵਸਾਇਆ ਸੁਖ ਸਾਗਰ ਗੁਰ ਪਾਇਆ। ਸੁੱਖਾਂ ਦਾ ਜਿਹੜਾ ਸਾਗਰ ਵਾਹਿਗੁਰੂ ਹੈ ਇਹ ਪਾ ਲਿਆ। ਤਾਂ ਸਹਿਸਾ ਸਗਲ ਮਿਟਾਇਆ, ਤਾਂ ਸਾਰਾ ਜਿਹੜਾ ਸਹਿਮ ਸੀ ਇਹ ਮਿਟ ਗਿਆ। ਹਰ ਕੇ ਨਾਮ ਕੀ ਵਡਿਆਈ, ਭਾਈ ਇਹ ਹਰੀ ਦੇ ਨਾਮ ਦੀ ਵਡਿਆਈ ਹੈ। ਆਠ ਪਹਿਰ ਗੁਣ ਗਾਈ, ਹੁਣ ਅੱਠੇ ਪਹਿਰ ਅਸੀਂ ਵਾਹਿਗੁਰੂ ਦੇ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਗੁਰ ਪੂਰੇ ਤੇ ਪਾਈ, ਪੂਰਿਆਂ ਗੁਰਾਂ ਤੋਂ ਇਹ ਦਾਤ ਪ੍ਰਾਪਤ ਹੋਈ ਹੈ। ਰਹਾਓ ਪ੍ਰਭ ਕੀ ਅਕਥ ਕਹਾਣੀ, ਗੁਰੂ ਅਰਜਨ ਦੇਵ ਜੀ ਸਮਾਪਤੀ ਤੇ ਮਿਹਰ ਕਰਦੇ, ਜਿਹੜੀ ਵਾਹਿਗੁਰੂ ਦੀ ਕਹਾਣੀ ਹੈ ਨਾ, ਕਥਾ ਹੈ, ਅਕਥ ਹੈ, ਇਹਨੂੰ ਕੋਈ ਕਥਨ ਨਹੀਂ ਕਰ ਸਕਦਾ, ਬੇਅੰਤ ਹੈ। ਜਨ ਬੋਲਹਿ ਅੰਮ੍ਰਿਤ ਬਾਣੀ, ਜਨ ਦਾ ਅਰਥ ਹੈ ਸੇਵਕ। ਬੇਨਤੀ ਕਰਦੇ ਹਾਂ ਜੇ ਤੇ ਜੱਜਾ ਤੇ ਨੰਨਾ ਪਾਠ ਆ ਜਾਏ ਸੰਸਕ੍ਰਿਤ ਦੇ ਵਿੱਚ, ਇਹਦਾ ਅਰਥ ਹੁੰਦਾ ਸੇਵਕ। ਜੇ ਜੱਜਾ ਤੇ ਨੰਨੇ ਉਂਕੜ ਆ ਜਾਏ ਉਹਦਾ ਅਰਥ ਹੁੰਦਾ ਇੱਕ ਸੇਵਕ। ਜੇ ਇਹੀ ਸ਼ਬਦ ਪਰਸ਼ੀਅਨ ਦੇ ਵਿੱਚ ਆ ਜਾਏ, ਫਾਰਸੀ ਵਿੱਚ ਆ ਜਾਏ, ਤੇ ਇਹਦਾ ਅਰਥ ਬਣ ਜਾਂਦਾ ਇਸਤਰੀ। ਜਿਵੇਂ ਆਪਾਂ ਪੜ੍ਹਦੇ ਹਾਂ ਜਨ ਪਿਸਰ ਪਦਰ ਬਿਰਾਦਰਾਂ ਕਸ਼ ਨੇਸ਼ ਦਸਤੰਗੀਰ, ਉੱਥੇ ਸ਼ਬਦ ਇਹ ਤਲੰਗ ਰਾਗ ਵਿੱਚ ਆਉਂਦਾ ਤੇ ਉਹ ਫਾਰਸੀ ਵਿੱਚ ਹੈ ਤੇ ਉਹਦਾ ਅਰਥ ਬਣਦਾ ਇਸਤਰੀ। ਇਸ ਲਈ ਇੱਥੇ ਜੱਜਾ ਤੇ ਨੰਨਾ ਹੈ, ਬਹੁਤੇ ਸੇਵਕ। ਜਨ ਬੋਲਹਿ ਅੰਮ੍ਰਿਤ ਬਾਣੀ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਅੰਮ੍ਰਿਤਮਈ ਬਾਣੀ ਬੋਲਦੇ ਨੇ, ਅੰਮ੍ਰਿਤਮਈ ਬਚਨ ਬੋਲਦੇ ਆ, ਅੰਮ੍ਰਿਤਮਈ ਬਾਣੀ ਪੜ੍ਹਦੇ ਹਨ। ਨਾਨਕ ਦਾਸ ਵਖਾਣੀ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਮੈਂ ਦਾਸ ਨਾਨਕ ਨੇ ਇਹ ਪਵਿੱਤਰ ਬਾਣੀ ਜਿਹੜੀ ਇਹ ਕਹਿਣਾ ਕੀਤੀ ਹੈ, ਪੜ੍ਹਨਾ ਕੀਤੀ, ਜਪਣਾ ਕੀਤੀ ਹੈ। ਗੁਰ ਪੂਰੇ ਤੇ ਜਾਣੀ, ਪੂਰੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਕਹਿੰਦੇ ਪੂਰਿਆਂ ਗੁਰਾਂ ਤੋਂ ਇਹ ਜਿਹੜੀ ਦਾਤ ਹੈ ਇਹ ਮੈਨੂੰ ਪ੍ਰਾਪਤ ਹੋਈ ਹੈ। ਸੋ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ਾਂ ਕੀਤੀਆਂ ਨੇ। ਸੋ 625 ਅਤੇ 626 ਅੰਗ 'ਤੇ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ। ਜਿਤ ਪਾਰ ਬ੍ਰਹਮ ਚੇਤੇ ਆਇਆ, ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ, ਹਰ ਕੇ ਨਾਮ ਕੀ ਵਡਿਆਈ, ਆੜ ਪਹਿਰ ਗੁਣ ਗਾਈ, ਗੁਰਪੂਰੇ ਤੇ ਪਾਈ। ਰਹਾਓ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰਪੂਰੇ ਤੇ ਜਾਣੀ। ਇਹ ਪੂਰਿਆਂ ਗੁਰਾਂ ਤੋਂ ਇਹ ਦਾਤ ਮਿਲੀ ਹੈ। ਸੋ ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ, ਚੱਲਿਆ ਕਦਮ, ਤਿਲ ਫੁੱਲ ਭੇਟਾਵਾਂ, ਸੇਵਾਵਾਂ, ਰਸਤਾਂ ਬਸਤਾਂ, ਹਾਜ਼ਰੀਆਂ ਮਹਾਰਾਜ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਅਤੇ ਗੁਰੂ ਕੇ ਵਜ਼ੀਰਾਂ ਦਾ। ਸੋ ਗੁਰੂ ਮਹਾਰਾਜ ਮਿਹਰ ਕਰਨ, ਇੰਨੀ ਸੇਵਾ ਪ੍ਰਵਾਨ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਿਆ ਮੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖਿਆ ਪੂ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦੇ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨਿਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਆਪ ਦਰ ਕਰਦੇ ਗੁਰੂ ਕੇ ਕੀਰਤਨੀਏ ਸੱਚੇ ਪਾਤਸ਼ਾਹ ਜੀ ਭਾਈ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀਆਂ ਨੇ ਨਵਾਂ ਘਰ ਬਖਸ਼ ਕੀਤਾ ਹੈ। ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਅੱਜ ਗ੍ਰਹਿ ਪ੍ਰਵੇਸ਼ ਕਰਨਾ, ਕਿਰਪਾ ਕਰਨੀ ਜੀ ਲਏ ਹੋਏ ਘਰ ਸੁਖਣੇ ਕਰਨੇ, ਇਸੇ ਤਰ੍ਹਾਂ ਆਪਣੇ ਦਰ ਕਰਦੀਆਂ ਸੇਵਾਵਾਂ ਦੇ ਨਾਲ ਜੋੜੀ ਰੱਖਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸੇਈ ਪਿਆਰੇ ਮੇਲ ਜਿਨਾ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਸਾਹਿਬ ਜੀਓ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮ ਆਬ

ਸਿਰ ਧਰ ਤਲੀ ਗਲੀ ਮੇਰੀਆ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨ ਕੀਜੈ ਸੋ ਕਹੋ ਟਲ ਗੁਰ ਸੇਵਿਆ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ।

ਪਿਆਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ।

कहो नानक आपन तरा।

ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿਨ ਆਵੈ ਤੋਟ ਕਾਤ ਕਾਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸਾ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਹੁ ਅਪਾਰ ਆਖਹਿ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਰਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਾ ਜਾਣੀਐ ਸਭ ਆਪੇ ਸਚਿਆਰ ਤਾ ਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੂ ਗੁਰਮੁਖ ਬੇਦੂ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਵਿਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਰ ਬਜੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦ ਹੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਾ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਅਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁੱਖ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਰਾ ਰਹੂ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬੜਿਆਈਆਂ ਕਹਾ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਸੇ ਨਾਮ ਹਰਿ ਕਾ ਲਾਗੇ ਕਹਾ ਨਾਨਕ ਤੈ ਸੁਖੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗੇ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਰਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: कनेरे
1: कोई न जाने
0: तुमरा अंत उचे ते उचा भगवंत।

0: ਵਾਹਿਗੁਰੂ।
1: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਜਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਤੁਰਵਾਈਆਂ, ਚਰਖੜੀਆਂ ਤੇ ਚੜੇ, ਤਨ ਆਰਾ ਨਾ ਚਰਾਏ, ਧਰਮ ਨਹੀਂ ਹਾਰਿਆ, ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਇਆ, ਜਿਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਧਰਮ ਯੁੱਧ ਮੋਰਚੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ
0: ਵਾਹਿਗੁਰੂ।
1: ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ
0: ਵਾਹਿਗੁਰੂ।
1: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਵਿੱਤਰ ਨਾਮ ਚਿੱਤਿਆ ਵੈ ਚਿੱਤਾ ਮੁਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਹੈ। ਦੇਖ ਦੇਖ ਬਦੇ ਬਿਰਦ ਕੀ ਪੈਚ ਪੰਚ ਕੀ ਜੀ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ
0: ਵਾਹਿਗੁਰੂ।
1: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗੇ ਅਟਲ ਧਰਮ ਦਾ ਜੈ ਜੈਕਾਰ, ਬੋਲੋ ਜੀ
0: ਵਾਹਿਗੁਰੂ।
1: ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ, ਇਹ ਆਪਣੇ ਪੰਥ ਨੇ ਸਦਾ ਸਹਾਈ ਦਰਬਾਰ ਪਿਤਾ ਜੀ ਹੋ, ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਓ ਦੇ ਮਾਣ ਸਤਿਗੁਰੂ, ਨਿਧਾਨ ਦੇ ਦਾਨ ਸਤਿਗੁਰੂ, ਨਿਰਾਸਰੋਂ ਦੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ ਹੋ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਿਤਾ ਜੀ ਹੋ, ਧੰਨ ਧੰਨ ਦਸੋਂ ਪਾਤਸ਼ਾਹ ਜਾਗਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਸ ਵੇਲੇ ਜੀ ਕੀ ਅਰਦਾਸ, ਆਪ ਜੀ ਦੇ ਚਰਨ ਕਮਨਾ ਪਾਸ, ਗੁਰੂ ਗਰੀਬ ਨਵਾਜ, ਕਬੀਰ ਮਰਦਾ ਮਰਦਾ ਜਗ ਮੁਗਾ, ਮਰ ਪੇ ਨਾ ਜਾਣਾ ਕੋਈ, ਐਸੀ ਮਰਨੀ ਜੋ ਮਰਿਆ ਬਹੁਰ ਨ ਮਰ ਨਾ ਹੋਏ, ਐਸੇ ਦੀਨ ਦਿਆਲੂ ਜਪਿਓ ਜਨ ਅਰਜਨ ਦੇਵ ਗੁਰੂ, ਸੰਕਟ ਜੋਣ ਗਰਭ ਨਾ ਆਇਓ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੋਂ ਦੇ ਸਰਤਾਜ, ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, 1984 ਦੇ ਵਿੱਚ ਆਪ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਬੇਅੰਤ ਸੰਗਤਾਂ ਆਪ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਤੇ ਪਹੁੰਚੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਰਾਜੇ ਸੀ, ਮੁਕੱਦਮ ਕੁੱਤੇ ਜਾਏ ਜਗਾਏ ਬੈਠੇ ਸੁੱਤੇ, ਜਾਲਮ ਸਰਕਾਰ ਦੇ ਗੁਰੂ ਗਰੀਬ ਨਿਵਾਜ, ਆਪ ਜੀ ਦੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਨੰਦ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਭਾਈ ਮਨੀਕ ਸਿੰਘ ਜੀ, ਜਨਰਲ ਸੁਵੇਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬੇਅੰਤ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਉੱਥੇ ਹਾਜ਼ਰੀ ਭਰੀ, ਅੰਤਰੇ ਸਵਾਸ ਤੱਕ ਆਪ ਜੀ ਧਰਮ ਸਥਾਨ ਦੀ ਰੱਖਿਆ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪਵਿੱਤਰ ਜਾਪ ਦੇ ਵਿੱਚ ਦਾਸਰੇ ਨੂੰ ਆਪਣੀ ਸੇਵਾ ਬਖਸ਼ੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਮਹਾਨ ਸ਼ਹੀਦਾਂ ਦੇ ਜਾਪ ਦੇ ਵਿੱਚ, ਆਪ ਜੀ ਦੀ ਕਿਰਪਾ ਦੇ ਨਾਲ ਨਿਰਵਿਘਨਤਾ ਸਹਿਜ ਸੰਪੂਰਨਤਾ ਹੋਈ ਹੈ, ਕਿਰਪਾ ਕਰਿਓ ਮਹਾਰਾਜ ਸ਼ਹੀਦਾਂ ਦੇ ਪਰਿਵਾਰਾਂ ਦੀ ਆਪ ਰੱਖਿਆ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾਂ ਕਰੋ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਬਖਸ਼ੋ ਮਹਾਰਾਜ, ਆਪ ਆਪਣੇ ਖਾਲਸੇ ਪੰਥ ਦੀ ਅਗਵਾਈ ਕਰੋ, ਐਸੇ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਂਪੁਰਖਾਂ ਦੇ ਪਾਏ ਪੂਰਨ ਦੇ ਚੱਲਣ ਦਾ ਵੱਧ ਮਚਾਓ, ਬਖਸ਼ਿਸ਼ ਕਰੋ, ਦੀਨ ਦਿਆਲੂ ਸਤਿਗੁਰੂ ਜੀ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਪਏ ਸੰਗਤਾਂ ਨੇ ਭਰੀਆਂ ਹਨ, ਕਿਰਪਾ ਕਰਿਓ ਮਹਾਰਾਜ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਿਓ, ਸਭ ਨੂੰ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਿਓ, ਕਿਰਪਾ ਕਰੋ ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਜੀ ਜਾ ਮੇਰੇ ਠਾਕੁਰ, ਸਦਾ ਸਦਾ ਤੁਮ ਧਿਆਈ ਸਤਿਗੁਰੂ ਜੀ, ਦੀਨ ਦਿਆਲੂ ਹੋ ਤਰਸ ਕਰਦੇ ਹੋ ਮਹਾਰਾਜ, ਇਸੇ ਤਰ੍ਹਾਂ ਮਹਾਰਾਜ ਆਪ ਜੀ ਦੀ ਬਾਣੀ ਦੇ ਨਾਲ ਜੋੜ ਕੇ ਰੱਖਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸਾਂ ਸੂ ਬੀਜਣਾ ਦਾ ਨਾਸ਼ ਕਰਨਾ, ਪਰਿਵਾਰ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਿਓ, ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪਾ ਭੀਤਰ ਬਾਗਾ ਗਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੈ ਦਿਨ ਰਾਤੀ, ਸਤਿਗੁਰੂ ਜੀ ਆਪ ਕਿਰਪਾ ਕਰਿਓ ਸਮੁੱਚੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਿਮਰਨ ਭਜਨ ਇਸ ਘੱਲੂ ਘਾਰੇ ਦੇ ਸੰਬੰਧ ਵਿੱਚ ਕਰਨ ਦਾ ਬਲ ਉਦਮ ਚਾਓ, ਬਖਸ਼ਿਸ਼ ਕਰਿਓ, ਆਪ ਆਪਣੀ ਸਿੱਖ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਚਰਨ ਕਮਲਾਂ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਬੇਨਤੀ ਹੈ ਸਹਿਜ ਪਾਠ ਦੇ ਭੋਗ ਦੀ ਅਰਦਾਸ ਅਤੇ ਇੱਕ ਹੋਰ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਚੀਜ਼ 'ਤੇ ਮਿਹਰ ਪ੍ਰਾਪਤ ਰੱਖੇ ਅੰਤਲੇ ਸਵਾਸਾਂ ਤੱਕ ਆਪਣੀ ਸਿੱਖੀ ਨਿਭਾਉਣ ਦਾ ਬਲ ਉੱਚਾ ਬਖਸ਼ਿਸ਼ ਕਰਿਓ ਪਵਿੱਤਰ ਬਾਣੀ ਅਗਾਧ ਬੋਧ ਹੈ ਮਹਾਰਾਜ ਬਾਣੀ ਪੜ੍ਹਦੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਿਓ ਅੱਗੇ ਵਾਚ ਸਮਤ ਬਖਸ਼ਿਓ ਮਹਾਰਾਜ ਸਿੱਖੀ ਕਮਾਉਣ ਦਾ ਬਲ ਬਖਸ਼ਿਓ ਸਨਮੁਖ ਬਣਾ ਕੇ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਬਖਸ਼ਿਆ ਭੰਡਾਰਾ ਵਿੱਚੋਂ ਪੰਚਾਂ ਅੰਮ੍ਰਿਤ ਕੜਾਹ ਪ੍ਰਸਾਦ ਜੀ ਦੇ ਹਾਜ਼ਰ ਹੈ ਮਹਾਰਾਜ ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਭੋਗ ਲੱਗਿਆ ਪ੍ਰਸਾਦ ਆਪਦੇ ਪਰਿਵਾਰ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਸੋ ਆਪਦਾ ਪਵਿੱਤਰ ਨਾਮ ਜਪੇ ਅੜੇ ਸੋ ਝੜੇ ਸਨ ਪਰੇ ਸੋ ਤਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ ਖੇਤ ਜੋ ਮਾਂਡਿਓ ਸੂਰਮਾ ਅਬਜੂਜਨ ਕੌਦਾਓ।

ਏਤ ਊਤ ਨਹੀਂ ਵਿਛੜਾ ਸੋ ਸੰਗੇ ਗਨਿਆ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨਿਆ ਰਹਾਉ।

अचल अछेद अपार प्रभ ऊंचा जाका रूप जप जप कर है अन

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੇ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋੜ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇਹ ਲੈਂਦੇ ਤੱਕ ਪਾਏ ਜੁਗ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮਹੋ ਕੇ ਬੋਲਰ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਤਸੰਗ ਜੀ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਜੋ ਕਿ 1984 ਦੇ ਘੱਲੂ ਘਾਰੇ ਦੇ ਵਿੱਚ ਅਨੇਕਾਂ ਗੁਰਸਿੱਖ ਪਿਆਰੇ ਮਹਾਂਪੁਰਖ ਅਨੇਕਾਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਸਨ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਦਿਹਾੜੇ ਹਰੇਕ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ। ਸਤਿਗੁਰੂ ਨੇ ਜਿੰਨੀ ਸੇਵਾ ਬਖਸ਼ਿਸ਼ ਕੀਤੀ ਹੈ ਕਿਸੇ 'ਤੇ ਉੰਨੀ ਸੇਵਾ ਨਿਭਾ ਰਹੇ ਨੇ। ਗੁਰੂ ਘਰ ਵਿਖੇ ਵੀ ਸਤਸੰਗ ਜੀ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਰਨਲ ਸਵੇਗ ਸਿੰਘ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਹੋਰ ਬੇਅੰਤ ਗੁਰਸਿੱਖ ਸੰਗਤਾਂ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਨਾ ਭੁੱਲਣ ਯੋਗ ਘੱਲੂ ਘਾਰਾ ਹੈ ਸਤਸੰਗ ਜੀ। ਹਿੰਦੁਸਤਾਨ ਦੀ ਗੌਰਮੈਂਟ ਨੇ ਟੈਂਕਾਂ ਤੋਪਾਂ ਜਹਾਜ਼ਾਂ ਦੇ ਨਾਲ ਗੋਲੇ ਬਹਿਰ ਮਾਰੇ ਅਕਾਲ ਤਖ਼ਤ ਨੂੰ ਢਹਿ ਢੇਰ ਕੀਤਾ ਅਤੇ ਉਸ ਦੀ ਕਮਾਂਡ ਸੰਤ ਬਾਬਾ ਜਰਨੈਲ ਸਿੰਘ ਜੀ ਆਪ ਕਰ ਰਹੇ ਸਨ ਜਿਨ੍ਹਾਂ ਨੇ ਅੰਤਲੇ ਸਵਾਸਾਂ ਦੇ ਤੱਕ ਆਪਣਾ ਸਰੀਰ ਕੁਰਬਾਨ ਕੀਤਾ। ਸਤਸੰਗ ਛੋਟੀ ਜਿਹੀ ਘਟਨਾ ਸੁਣਾ ਕੇ ਸਮਾਪਤੀ ਕਰੂੰਗਾ। ਜਰਨਲ ਸਵੇਗ ਸਿੰਘ ਜੀ ਇਸ ਵੇਲੇ ਫੱਟੜ ਹੋ ਗਏ। 6 ਜੂਨ ਦੀ ਗੱਲ ਹੈ। ਸਹਿਕ ਦੇ ਸਨ ਸਿੰਘਾਂ ਨੇ ਉਠਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੋਦ ਵਿੱਚ ਲੈ ਕੇ ਗਏ। ਸਹਿਕਦੇ ਹੋਇਆਂ ਨੇ ਹੱਥ ਬੰਨ੍ਹ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮੇਰੀ ਇੰਨੀ ਸੇਵਾ ਪ੍ਰਵਾਨ ਕਰ ਲਿਓ ਜਿੰਨੇ ਕੁ ਮੈਂ ਅੰਤਲੇ ਸਵਾਸਾਂ ਤੱਕ ਸੇਵਾ ਨਿਭਾ ਸਕਦਾ ਸੇਵਾ ਨਿਭਾਈ ਹੈ। ਸਤਸੰਗ ਜੀ ਉਸ ਵੇਲੇ ਮਹਾਂਪੁਰਖਾਂ ਨੂੰ ਕਹਿੰਦੇ ਕੋਈ ਸੇਵਾ ਨਿਭਾਉਂਦੇ ਭੁੱਲ ਹੋ ਗਈ ਹੋਵੇ ਤਾਂ ਬਖਸ਼ ਲੈਣਾ ਅਤੇ ਸੱਚਖੰਡ ਵਿੱਚ ਸੇਵਾ ਪ੍ਰਵਾਨ ਕਰਵਾ ਦਿਓ। ਅਤੇ ਸਤਸੰਗ ਜੀ ਮਹਾਂਪੁਰਖਾਂ ਨੇ ਬੈਰਾਗ ਦੇ ਵਿੱਚ ਆ ਕੇ ਕਿਹਾ ਕਿ ਭਾਈ ਸਵੇਗ ਸਿੰਘ ਤੇਰੇ ਲਈ ਸੱਚਖੰਡ ਦੇ ਬੂਹੇ ਖੁੱਲ੍ਹੇ ਨੇ, ਤੂੰ ਚੱਲ ਅਸੀਂ ਵੀ ਤੇਰੇ ਮਗਰ ਆਏ। ਸਤਸੰਗ ਜੀ ਇਹ ਘੱਲੂ ਘਾਰਾ 1 ਜੂਨ ਤੋਂ ਸ਼ੁਰੂ ਹੋਇਆ ਸੀ। ਹਿੰਦੁਸਤਾਨ ਦੀ ਗੌਰਮੈਂਟ ਨੇ ਸੋਚਿਆ ਕਿ 2 ਘੰਟਿਆਂ ਵਿੱਚ ਸੰਤਾਂ ਨੂੰ ਕੱਢ ਲਿਆਵਾਂਗੇ, ਫੜ ਲਵਾਂਗੇ, ਪਰ ਉਸ ਮਹਾਨ ਸੂਰਬੀਰ ਯੋਧੇ ਨੇ ਚਮਕੌਰ ਦੀ ਗੜ੍ਹੀ ਦਾ ਸਾਕਾ ਦੁਹਰਾ ਦਿੱਤਾ। ਸਤਿਗੁਰੂ ਕਿਰਪਾ ਕਰਨ ਸਤਸੰਗ ਜੀ ਇਹੋ ਜਿਹੇ ਮਹਾਨ ਸੂਰਬੀਰ ਯੋਧਿਆਂ ਦੀਆਂ ਬਰਸੀਆਂ ਉਹਨਾਂ ਨੂੰ ਯਾਦ ਕਰਨਾ ਸਾਡੇ ਭਾਗਾਂ ਦੇ ਵਿੱਚ ਬਹੁਤ ਵੱਡਾ
ਸਤਿਗੁਰੂ ਨੇ ਉਪਰਾਲਾ ਬਖਸ਼ਿਸ਼ ਕੀਤਾ ਹੈ। ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਉਹਨਾਂ ਦਾ ਪਾਏ ਪੂਰਨ ਅਤੇ ਚੱਲਣ ਦਾ ਬਲ ਦਮਚਾਓ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖੀਮਾ ਕਰਨੀ। ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਪਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਤਿਗੁਰ ਕਿਰਪਾ ਕਰਨ ਤੁਹਾਨੂੰ ਵੀ ਸਿੱਖੀ ਅਤੇ ਸਿਮਰਨ ਅਤੇ ਨਿਤਨੇਮ ਦੀ ਬਖਸ਼ਿਸ਼ ਦਾਤ ਕਰਨ। ਇਹ ਅਰਦਾਸ ਬੇਨਤੀ ਹੈ, ਜੇ ਆਪਣੇ ਪਾਸ ਬਾਣੀ ਅਤੇ ਬਾਣਾ ਹੈ ਤਾਂ ਹੀ ਆਪਣਾ ਜੀਵਨ ਸਫਲ ਹੈ। ਸਤਿਗੁਰ ਕਿਰਪਾ ਕਰਨ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਤੀਰਥ ਨਹਾਵਾਂ ਜੇਤ ਸੁਭਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੀਸਰੇ ਠਿਉ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁੜੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋ ਇਹ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਮਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਹਾ ਕੋਈ ਨਾ ਸੁੱਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਬੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦ ਸੁਣਿਆ ਮੁਕਸਲ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹਰਾਹੋ ਸੁਣਿਆ ਹੱਥ ਵੈ ਸੁਗਾਹੋ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਿਆ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨਾ ਚਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਰਸੋਂ ਪ੍ਰਗਟ ਜਾਏ ਮੰਨਾ ਮਗ ਨਾ ਚੱਲੈ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਾ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨਾ ਨਾਹੀ ਸਮਾਰ ਧੌਲ ਧਰਮ ਦਇਆ ਕਾਬੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਧਵ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸ ਤੇ ਭਾਰ ਤਲੈ ਕਮਜ਼ੋਰ ਜੇ ਜਾਤ ਰੰਗਾ ਕੇ ਨਾਭ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਣ ਸਵਾਲੇ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਗਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਏ ਕੁਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤਦਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾੜ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮੋਹ ਪਕਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਏ ਕੁਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਰਾ ਸਲਾਮ ਤੰਦਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੜੇ ਫਰਾਹੇ ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਏ ਕਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਰਾ ਸਲਾਮ ਤੰਦਰੰਕਾਰ ਅਸੰਖ ਨਾਭ ਅਸੰਖ ਤਾਭ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਹਨ ਅਖਰਾ ਸਰ ਸੰਯੋਗ ਵਖਾਣ ਜਿਨੇ ਲਿਖੇ ਤੇ ਸਰਨਾਹੇ ਜੇ ਫੁਰਮਾਏ ਤਿਵਤ ਪਾਏ ਜੇ ਤਾ ਕੀਤਾ ਤੇ ਤਾ ਨਾਉ ਬਿਨ ਨਾਵਾ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਏ ਕੁਵਾਰ ਜੋ ਤੁਰ ਭਾਵੈ ਸਾਹਿਬ ਲਿਕਾਰ ਦੂਸਰਾ ਸਲਾਮ ਤੰਦਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਬੁੰਨੀ ਪਾਪੀ ਆਖਣਾ ਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ
ਸਵਾਸਤਾਤ ਬਾਣੀ ਬ੍ਰਹਮਾਹੋ ਸਤ ਸੁਹਾਨ ਸਦਾ ਮਨ ਜਾਓ ਕਵਣ ਸਵੇ ਲਾ ਭਗਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋ ਆਕਾਰ ਵੇਲ ਨ ਪਾਈਆ ਪੰਡਿਤ ਜੇ ਹੋ ਵੈ ਲੇਖ ਪੁਰਾਣ ਭਗਤ ਨ ਪਾਇਓ ਕਾਦੀ ਆ ਜੇ ਲਿਖਣ ਲੇਖਰਾਨ ਚਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਏ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋ ਬਹਿ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾ ਸਾ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਨਕ ਵਾਤ ਸਹਿਸ ਅਠਾਰ ਹੈ ਕਹਿਨਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਹੈ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੈ ਤੇ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇ ਸੰਬੰਧ ਨਾ ਜਾਣੀ ਹੈ ਸੰਬੰਧ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜਿਤ ਸੁਮਨ ਹੁਣ ਵਿਸਰਾ ਹੈ ਅੰਤਰ ਸਿਵਤੀ ਕਹਿਣ ਨਾ ਅੰਤੇ ਅੰਤਰ ਕਰਨ ਦੇ ਨਾ ਅੰਤ ਅੰਤਰ ਵੇਖਣ ਸੁਣਨ ਨਾ ਅੰਤ ਅੰਤਰ ਜਾਪੈ ਕਿਆ ਮਨ ਮੰਤੇ ਅੰਤਰ ਜਾਪੈ ਕੀਤਾ ਆਕਾਰ ਅੰਤਰ ਜਾਪੈ ਪਾਰਾਂ ਬਾਹਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤਰ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਏਬੜ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਤ ਮਾਏ ਕੇਤੇ ਮੰਗੈ ਜੋ ਦੇ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪਤ ਟਹਿ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਕਾਹੀ ਖਾਏ ਕੇਤੇ ਅਧੂਕ ਭੂਕ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣਾ ਜੇ ਤੀਆਂ ਮੋਹਿ ਖਾਏ ਆਪੇ ਜਾਣਾ ਆਪੇ ਦੇ ਅੱਖ ਹੈਸੇ ਭੇਕੇ ਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਅਮਲ ਭੰਡਾਰੀ ਮੁੱਲਾ ਵਹਿ ਮੁੱਲਾ ਜਾਏ ਮੁੱਲ ਭਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ਿਸ ਅਮੁੱਲ ਨੀਸਾਨ ਮੁੱਲ ਕਰਮ ਮੁੱਲ ਪ੍ਰਮਾਣੇ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰੇ ਵਖਿਆਨ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤਾ ਗੋਬਿੰਦ ਆਖਾ ਈਸ਼ਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਹੈ ਸੁਰ ਨਾਰ ਮੁਨ ਜਨ ਸੇਵ ਕੀਤੇ ਆਖਾ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੀ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰਕੇ ਅਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਾ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਾ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇਹਦੇ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਰ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੁੰਡੋ ਬਰਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵੈ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਰਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਰਸਾ ਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰ ਬਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਭੰਡਾਰਨ ਘੜਘੜ ਵੱਜ ਹੈ ਨਾਰ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇ ਤਸੈ ਆਦੇ ਸਾਧ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਬ ਹੋਵੈ ਪ੍ਰਵਾਨ ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਨ ਆਦੇ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗੇ ਕੋਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਕਾਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗੇ ਕੋਵੇਸ
ਇੱਕ ਦੂਜੀ ਬਹੁ ਲਖ ਹੋਹੇ, ਲਖ ਹੋਵੇ ਲਖਵੀਸ, ਲਖ ਲਗੇੜਾ ਆਖੀਆ ਹੈ ਏਕ ਨਾਮ ਜਗਦੀਸ਼, ਇਹ ਤਰਾਹੇ ਪਤ ਪਵੜੀਆਂ ਚੜੀਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਗੀਟਾਂ ਆਈ ਰੀਸ, ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ, ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਣ ਦੇਣ, ਨਾ ਜ਼ੋਰ ਜ਼ੋਰ ਨਾ ਜੀਵਨ ਮਰਨ, ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ, ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰ, ਜਿਸ ਹੱਥ ਜੋਹਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਜਿੱਥੇ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ, ਗਿਆ ਜਾਪੈ ਜਾਏ ਧਰਮ ਖੰਡਕਾਏ ਹੋ ਧਰਮ, ਗਿਆਨ ਖੰਡਕਾਏ ਅੱਖ ਹੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕੇਤੇ ਬਰਮੇ ਕਾੜਤ ਘੜੀਆ ਹੈ, ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਹ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁੰਨ, ਕੇਤੇ ਕੇਤੇ ਰਤਨ ਸਮੁੰਦਾ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਗੋੜ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਆ ਬਹੁਤ ਅਨੂਪ, ਤਾ ਕੀਆਂ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛਾ ਪਛਤਾਏ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਰ ਮਹਾਂਬਲ ਸੂਰ, ਤਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤਾ ਸੀਤਾ ਮੈਂ ਮਾਮਾਏ, ਤਾਂ ਕੇ ਰੂਪ ਨਕਥਨੇ ਜਾਹੇ, ਨਾ ਉਹ ਮਰ ਹੈ ਨਾ ਠਾਕੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੀ, ਤਿੱਥੇ ਭਗਤ ਵਸੈ ਕੇ ਲੋ ਕਰੇ ਨੰਦ, ਸੱਚਾ ਮਨ ਸੋਹੇ ਸੱਚ ਖੰਡ ਵਸੈ ਨਿਰੰਕਾਰ, ਗਰ ਗਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਬਰਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੋ ਗੁਣ ਤੇ ਵੈਦ ਵਿਕਾਰ, ਵੇਖੇ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਧਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਿਆ ਸਗਲ ਜਗਤ, ਚੰਗਿਆਈ ਆ ਬੁਰਿਆਈ ਆ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿੰਨੀ ਨਾਮ ਤਿਹਾਇਆ ਗਏ ਮਿਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਰ, ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਜਿਤ ਬੈ ਸਰਬ ਸੰਭਾਲੇ ਵਾਜੇ ਨਾਦ, ਅਨੇਕ ਅਸੰਖਾ ਕੀਤੇ ਬਾਵਣ ਹਾਰੇ, ਕੇਤੇ ਰਾਗ ਭਰੀ ਸਿਉਂ ਕਹੀਆ ਹੈ, ਕੇਤੇ ਗਾਵਣ ਹਾਰੇ, ਗਾਵਾ ਤੁਹਨ ਗਾਵਣ, ਤੁਤਨੋ ਪਵਣ ਪਾਣੀ ਬੈ ਸੰਤਰ, ਗਾਵਾ ਰਾਜਾ ਧਰਮ ਦੁਆਰੇ, ਗਾਵਣ ਤੁਤਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਤਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਦ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ, ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰਕਾ ਰੱਖੇ ਤੇਰੇ ਧਾਰੇ, ਸੇ ਤੁਦਨੋ ਗਾਵਨ ਜੋ ਦੁਰਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕੇ ਆਵਿਚਾਰੇ, ਸੋਈ ਸੋਈ ਸਰਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀ ਹੋ ਸੀ ਜਾਏ ਨਾ ਜਾ ਸੀ ਰਚਨਾ ਜੇ ਨਰਚਾਈ, ਰੰਗੀ ਰੰਗ ਭਾਤੀ ਕਰ ਕਰ ਜਨ ਸੀ ਮਾਇਆ, ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵ ਸੋਈ ਕਰ ਸੀ, ਫਿਰ ਹੁਕਮ ਨ ਕਰਨਾ ਜਾਹੀ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿ ਨਰਜਾਈ, ਆਸਾ ਮਹੱਲਾ ਪਹਿਲਾ, ਸੁਣ ਵੱਡਾ ਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗਭੀਰਾ ਗੁਣੀ ਗਹੀਰਾ, ਕੋਏ ਨ ਜਾਣੇ ਤਰਕੇਤਾ, ਕੇਵਟ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਜਗਿਆਈਆਂ, ਸਿੱਧਾ ਪੁਰਖਾਂ ਕੀਆਂ ਬਣਿਆਈਆਂ, ਤੁਰ ਬਿਨ ਸਿੱਧੀ ਕਿਨੇ ਨਾ ਪਾਈਆ,
ਕਰ ਮਿਲੈ ਨਾ ਹੀ ਠਾਕਰ ਹਾਈ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਦਿਸੇ ਕਿਆ ਚਾਰਾ ਨਾਨਕ ਸਸਵਾਰਨ ਹਾਰਾ ਸਮਹੱਲਾ ਪਹਿਲਾ ਆਖਾਂ ਜੀਵਾਂ ਬਿਸਰਾ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗਾ ਭੁੱਖ ਉਤ ਭੁੱਖਾ ਖਾ ਚਲੀ ਹੈ ਦੁੱਖ ਸੋਖਾ ਬਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੁਖੇ ਕੀਮਤ ਨਹੀਂ ਪਾਈ ਜੇ ਸਭ ਮਿਲਕਾ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਿਆ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕਾ ਭੋਗ ਹੋ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜਤਰੀ ਦਾਤ ਜਿਨ ਦਿਨ ਕਰਕਾ ਕੀਤੀ ਰਾਤ ਖਸਮ ਸਾਰਾ ਤੇ ਕਮ ਜਾਤ ਨਾਨਕ ਨਾਵੈ ਬਾਸ ਨਾਥ ਰਾਗ ਗੁਜਰੇ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਸ ਹਾਮ ਕੀਰੇ ਕਰਮ ਸਤਿਗੁਰ ਸਰਨਾਈ ਕਰਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਨ ਧੁਰ ਮਹਿਤ ਕਿਲੀ ਗਲ ਕਾਸ ਧਨ ਧਨ ਸਤਸੰਗਤ ਜਿਥਾ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀ ਹੋ ਪਰਿਆ ਸਹਿਲ ਪਤਨ ਮੈਂ ਜਾਂਤੇ ਹੋ ਪਾਏ ਦਾ ਕਾਰਜ ਕੀ ਆਗਿਆ ਕਰ ਧਰਿਆ ਮੇਰੇ ਮਹਾਦੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਹੋ ਜਨਨ ਪਿਤਾ ਲੋਕ ਸਤਿਮਨਤਾ ਕੋਈ ਨਾ ਕਿਸਕੀ ਧਰਿਆ ਸਰ ਸਰ ਸੰਭਾਹੇ ਠਾਕੁਰ ਕਾਹੀ ਮਨ ਭੋ ਕਰਿਆ ਉਡੇ ਉਡਾਵੈ ਸਹਿ ਕੋ ਸਾਂਤ ਪਾਛਾ ਬਚਰੇ ਸ਼ਰਿਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਰ ਬਲ ਜਾਈਐ ਤਿਰੰਤ ਨ ਪਾਰਾਂ ਭਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਰ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘੜਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਝ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੇ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਤੁਰ ਜੀ ਜਨ ਨਾਨਕ ਤਿਨ ਕਰਵਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਨ ਤੂਟੀ ਜਮਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਾਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੈ ਬਹੁਤ ਸਿਮਰਤ ਸਾਥ ਜੀ ਕਰ ਕਿਰਿਆ ਅਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਰਜੇ ਵਡਾਉਣ ਨਾ ਕੋਈ ਤੂੰ ਚੁੱਕ ਚੁੱਕੇ ਕੁਛ ਸਰਾ ਸਰਾ ਤੂੰ ਏਕੋ ਜੀ ਤੂੰ ਨੈਚਰ ਕਰਤਾ ਸੋਈ ਤੁਰ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਰ ਆਪੇ ਸਰੇਟ ਸਭ ਉਪਾਈ ਜੀ ਤੂੰ ਆਪੇ ਸਰ ਚ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆ ਸੰਭਾਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰਿਆ ਤੈਨੂੰ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁੱਖ ਗਵਾਇਆ ਤੂੰ ਆਪ ਵਿਛੋੜੇ ਆਪ ਮਿਲਾਇਆ ਤੂੰ ਦਰਿਆ ਉਸ ਤੋਂ ਜੀ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣਾ ਹਰ ਗੁਣ ਸਦੀ ਆਖ ਵਖਾਣਾ ਜਿਨ ਹਰ ਸੇ ਵਿਆਤਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਈ ਤੂੰ ਕਰ ਵੇਖਿਆ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ
ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹੀਲੇ ਨਿਵਾਸਾ ਪਾਣੀ ਭਾਵਕ ਤਨਹਿ ਕੀਆ ਪੰਕਜ ਮੋਹ ਪਗਨੇ ਚਾਲ ਹਮ ਦੇਖਾਂ ਤੈ ਡੂਬੀ ਵਾਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲ ਰਹਾਉ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿਨ ਤੂੰ ਨਾਹੀ ਬਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਨ ਕੀਏ ਤੇਰੀ ਬਰੀਆ ਬਰਕਾਵ ਤਰ ਕਿਤਨ ਕਾਮ ਮਿਰ ਸਾਰ ਸੰਗਤ ਭਜ ਕੇ ਬਲਨਾਮ ਸਰ ਜਮਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਰਹਾਓ ਜਾਪ ਤਬ

ਸਤਿਗੁਰ ਸਰਮਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਜੈ ਕਰ ਤੇ ਕਾ ਹੋਏ ਵਿਚਾਰ ਹੋ ਤਿਨ ਕਰ ਗਾਵੋ ਸੋਹਿਲਾ ਸਿਮਰ ਹੋ ਸਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀ ਅਨ ਦੇਖੇਗਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣਿਆ ਸਿਸੜੀਆਂ ਜੋ ਹੋਵਾ ਸਭ ਸੁਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸਿਧੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਬੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰੱਖ ਬੜਾਈ ਤੋਏ ਰਹਾਉ ਬੇਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲਾਂਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸਬਨ ਵਾਜੰਤ ਭੇਰੀ ਰਹਾਉ ਸਹਿ ਸਤਾਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਾਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਹਿਸ ਤਵ ਗੰਧ ਇਹ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦਾ ਚਰਨ ਸਮੈ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕਹੋ ਜਾਤੇ ਤੇਰੇ ਨਾਹੀ ਵਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਭ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਨੌਤ ਪਨ ਵੱਡਾ ਹੇ ਰਹਾਉ ਸਾਖਤ ਹਰ

ਜਮਕਾਲ ਸਹੇ ਸਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਪ੍ਰਵੰਡਾਹੀ ਜਾਂ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੇ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲੋ ਹਰ ਲਾਹਾ ਆਗਾ ਬਸਨ ਸੁਹੇਲਾ ਆਓ ਜੋ ਘਟ ਹੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾ ਸੁਆਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ ਹਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਹੈ ਸੁਖ ਮੰਗਾ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗਾ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਦਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾ ਮਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਣ ਸੁਣੋ ਵੱਡ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੜ੍ਹਦੀ ਕਲਾ ਤੇਰੇ ਭਾਣੇ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਦਿਨ ਆਵੇ ਸੋ ਦਿਨ ਜਾਹੀ ਕਰਣਾ ਕੂਚ ਰਹਿਣ ਫਿਰ ਨਾਹੀ

जी की एक ओंकार सतगुर प्रसाद हम सर दीन दयाल ना तुम सर अब पत

ਤੇਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਦਾ ਪੁਰੀਆਂ ਭਾਰ ਸਹਿ ਸੁ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੁਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ।

ਆਈ ਜੇ ਜੁਗ ਚਾਰੇ ਯਾਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇਂ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਏ ਸਿੱਧ ਪੀਰ ਸੁਰਨਾਥ ਸੁਣਿਆ ਏ ਧਰਤ ਤਵਲ ਆਕਾਸ ਸੁਣਿਆ ਏ ਦੀਪ ਲੋ ਪਾਤਾਲ ਸੁਣਿਆ ਏ ਪੋਏ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜ ਸਰ ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣਿਆ ਤੁਵੇ ਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾ।

ਜੇ ਕੋ ਮਨ ਜਾਣੇ ਮਨ ਕੋਏ ਮੰਨਾ ਹੈ ਸੁਰਤ ਹੋਵੇ ਮਨ ਬੋਧਾ ਮੰਨਾ ਹੈ ਸਗਲ ਭਵਨ ਕੀ ਸੋਧਾ ਮੰਨਾ ਹੈ ਮੋਹ ਝੋਟਾ ਨਾ ਖਾਏ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।

ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗ ਸਾਰ ਅਸੰਖ ਮੁਣ ਲਿਵ ਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ

ਦੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ

ਸਦਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਤੂੰ ਪਹਿਨਾਵੇ ਕੈ ਰੰਗ ਪੁੰਨੀ

ਜੇ ਕੋ ਪਾਵੇ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮਹਿ ਨਾਹੀ ਕੋਇ। ਵਿਨ ਗੁਣ ਕੀਤੇ ਭਗਤ ਨਾਉਇ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ। ਕਵਣ ਸੁਵੇਲਾ ਵਖਤ ਕਵਨ ਕਵਣ ਥਿਤ ਕਵਣ ਵਾਰ ਕਵਣ ਸੁਰਤੀ ਮਾਹੋ ਕਵਣ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕਰਾਨ। ਥਿਥ ਵਾਰ ਨਾ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੈ ਆਪੇ ਜਾਣੇ ਸੋਈ। ਕਿਵ ਕਰਿਆ ਖਾ ਕਿਵ ਸੁਲਾਹੀ ਕਿਉਂ ਮਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਤਾਲ ਲਾਖੇ ਆਗਾਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿ ਨਿਕਵਾਤ ਸਹਿ ਸੁਠਾਰੇ ਕਹਿਣ ਕਿਤੇ ਬਾਂਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਈ ਸੋਲਾਹੇ ਤੀ ਸੁਰਤ ਨਾ ਪਾਈਐ ਨਦੀਆਂ ਤੇ ਵਾਪ ਵੈ ਸਮੁੰਦ ਨਾ ਜਾਣੀਐ ਸਮੁੰਦ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੀ ਉੱਪਰੀ ਉੱਚਾ ਨਾਉ ਇਹ ਵੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵੜਿਆ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ।

ਆਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰ ਖਾਹੀ ਖਾਏ ਕਿਤੇ ਅੰਧੂ ਭੁਗ ਸਤ ਮਾਰੇ ਪੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰੱਖ ਨਾ ਸਕੇ ਕੋਏ ਜੇ ਕੋ ਖਾਇ ਕੇ ਆਖਣ ਪਾਇਓ ਜਾਣੇ ਜਿਤੀਆਂ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ ਜਿਸਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲਾਂ ਸਮਾਏ ਮੁੱਲ ਧਰਮ ਅਮੁੱਲ ਦੀ ਬਾਨ ਅਮੁੱਲ ਤੋਲਿਆ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡਭਾਵੇ ਤੇ ਵਡਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸੁਰਗਾ ਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉਂ ਕਹੀ ਅਨਾ ਕਿਤੇ ਗਾਵਣ ਹਾਰੇ ਗਾਵੇ ਤੋਂ ਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੌਣ ਸਦਾ ਸੁਵਾਰੇ ਗਾਵਹਿ ਦੇ ਉਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਤ ਮਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਣਸੀ ਮਾਇਆ ਜੇ ਨੀ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।

ਬੰਦਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਰੇ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਆਦੇਤ ਸੇ ਆਦੇਸ ਆਦ ਨੀਲ ਨਾਦ ਨਾ ਹੱਥ ਜੁਗ ਜੁਗ।

ਜਾਂਕੀ ਰਿਧ ਸਿਧਿਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਹੋ ਆਦੇਸ ਤਿਸੇ ਆਦੇਸ਼ ਹੋ ਆਦਿ ਅਨਿਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ।

ਤਾਹਿਉ ਵਡਾਣ ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ ਜੁਗ ਜੁਗੇ ਕੋ ਵੇ ਸਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ ਜੁਗ ਜੁਗੇ ਕੋ ਵੇ ਸ ਇੱਕ ਦੂਜੀ ਭਾਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਏਕ ਨਾਮ ਜਗਦੀਸ਼ ਏ ਤੁਰਾਹੇ ਪੱਤ ਪਵੜੀਆਂ ਚੜੀਐ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨ

ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਅਥਿਆਰ, ਪਉ ਖੱਲਾ ਅਗਨ ਤਪ ਤਾਓ, ਭਾਂਡਾ ਪਉ ਅੰਮ੍ਰਿਤ ਤਿਤ ਢਾਲ।

ਮੁਖ ਉਜਲੈ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਲਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਏ ਕਾਇਆ ਹੰਸਥੀ ਆਇਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਅੱਗੇ ਸਰ ਪਰ ਜਾਣਾ ਜਿਉ ਮਹਿਮਾਣਾ ਕਾਹੇ ਗਰਬ ਕੀ ਜੈ ਜਿੱਤ ਸੇਵੈ ਦਰਗੇ ਸੁਖ ਪਾਈਏ ਨਾਮ ਤਿਸੇ ਕਾ ਲੀਜੈ ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹੋ ਪਿਆਣਾ ਜੋ ਤਿਸ ਭਾਵੇ ਸਮਰੱਥ ਸੋ ਥੀਏ ਹੀ ਲੜਾਇਓ ਸੰਸਾਰੋ ਜਲ ਥਲ ਮਹਿਲ ਰਵ ਰਿਆ ਸਾਚੜਾ ਸਿਰਜਨਹਾਰੋ ਸਾਚਾ ਸਿਰਜਨਹਾਰੋ ਲੱਖ ਉਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ

ਸੁਰਤ ਸੁਭਾਵੇ ਸਮਰੱਥ ਸੋ ਥੀਏ ਲੜਾਇਓ ਸੰਸਾਰੂ। ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੂ, ਵਾਲੇ ਵੇ ਕਾਰਨ ਬਾਬਾ ਰੋਈਏ ਰੋਵਨ ਸਗਲ ਵਿਕਾਰੂ। ਰੋਵਨ ਸਗਲ ਵਿਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੇ ਨਾਹੀ, ਹੋ ਤਨੇ ਵੈ ਖੋਵੈ ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਹੰਕਾਰੋ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀਓ ਸਚੜਾ ਨਾਮ ਲਿਹਾ, ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲਿਆ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉੱਥੇ ਜਾਣਾ ਜਿਸ ਕਾ ਕੀਆ ਤਿਨਹੀ ਹੂਆ, ਜਿਸ ਕਾ ਕੀਆ ਤਿਨਹੀ ਲੀਆ, ਹੁਆ ਤਿਸੇ ਕਾ ਭਾਣਾ।

ਪਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਉਹ ਸੰਸਾਰੋ ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ।

ਦੁਇ ਪੜ ਜੋੜ ਵਿਛੋੜਿਆ ਨਾ ਗੁਰ ਬਿਨ ਘੋਰੇ ਅੰਧਾਰੋ ਸੂਰਜ ਚੰਦ ਸਿਰਜਿਆ ਨਾ ਐਨ ਸਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂੰ ਸਚੜਾ ਦੇ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨਹਾਰੋ ਨਾਰੀ ਪੁਰਖ ਸਿਰਜੇ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਏ।

ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦੇ ਆਵਗਣ ਕਾ ਵਣਜਾਰੋ ਸਦੜੇ ਆਏ ਤਿਨਾ ਜਾਨੀਆ ਹੁਕਮ ਸਚੀ ਕਰ ਸਕ ਸਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗਏ ਨਾਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਦਨੀਆ ਮਿਰਤ ਕੁਨੜਾ ਫੁਨੜੈ ਬਾਰੇ ਸੁਰਤ ਮੋਈ ਮਰ ਮਾਈ ਐ ਮੈਲ ਰੁਨੀ ਦਰਬਾਰੇ ਰੋਵੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਵਾਲਿਆ ਕੱਪੜ ਪਾਟੇ ਅੰਬਾਰੇ ਵਾਜੇ ਵਜੇ ਸੱਚੀ ਬਾਣੀਆ ਪੰਚਮੂਏ ਮਨ ਮਾਰੇ ਜਾਨੀ ਮਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀ ਐ ਪਿਰ ਸੱਚ

ਦਿਨਕਾਰੇ ਕਰ ਕਰ ਕੰਤ ਮਹਿਲੀਆਂ ਰੂੜੇ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹਉ ਰੈ ਸਿੜੀ ਨਾਮ ਪਧਾਰੇ ਗੁਰਮਿਲੈ ਵੇਸ ਪਲਟਿਆ ਸਾ ਧਨ ਸੱਚ ਸਿੰਗਾਰੋ ਆਵੋ ਮਿਲੋ ਸਹੇਲੀਓ

ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਆ ਸਚੜਾ ਦੂਰ ਨਾ ਪਾਲੀਏ ਘਟ ਘਟ ਸ਼ਬਦ ਪਛਾਣੋਆ ਸੱਚ ਸ਼ਬਦ ਪਛਾਣੋ।

ਆਪ ਨਿਰਾਲ ਮਤਨ ਦੇ ਬਾਦੀ ਕਰ ਹੁਕਮ ਛੁਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੇ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਏ।

ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰਵੇ ਰਵੇ ਸੋ ਜਾ ਬਾਬਾ ਰੋਵੇ ਰਵੇ ਸੋ ਜਾਣੀ ਐ ਮਿਲ ਰੋਵੇ ਗੁਣ ਸਾਰੇ ਵਾ

ਅਸੀਸਾਂ ਹੈ ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮਿਲੋ ਇੱਕ ਭੂਲੇ ਨਾਵੋ ਥੇ ਹੋ ਥਾਵੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੇ ਵੇਸੇ ਸਾਜਨ ਸੈਨ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੈ ਜਿਹੜਾ ਪੁਰਬ ਕਮਾਇਆ।

ਜਾਨੀਆੜਾ ਬੰਦ ਪਠਾਇਆ ਹੈ, ਲਿਖੇੜਾ ਲਿਖ ਨਾ ਮਿਟੀ ਹੈ, ਦਾਰੇ ਹਕਾਰੜਾ ਆਇਆ ਹੈ, ਹਕਾਰ ਆਇਆ ਜਾਂ ਤਿਸ ਭਾਇਆ, ਰੁਨੇ ਰੋਵਣ ਹਾਰੀ ਪੁੱਤ ਭਾਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਾ ਅੱਗੇ ਅਰਦਾਸ ਹਮਾਰੀ ਜੀਓ, ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਾਹਿਬ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ, ਨਿਧ ਆਵੇ ਧਾਈ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮਰੀਦਾਂ, ਹੱਠੀਆਂ, ਜੱਪੀਆਂ, ਤੱਪੀਆਂ, ਸਿਧਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਬਾਹੀ ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪੈਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਿਫਾਈਆਂ, ਚਰਖੜੀਆਂ ਦੇ ਚੜੇ ਤਾਨਾਰਿਆਂ ਨਾਲ ਚਰਵਾਏ ਸਿੱਖੀ, ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਅਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਜ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਾਲਤਾ ਦਾ ਦਾਨ, ਪਿਆਰੀ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ, ਦਰ ਕਰਦੇ ਸੇਵਕ ਸਰਦਾਰ ਕਰਨੈਲ ਸਿੰਘ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ, ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸਭੂ ਪਰਿਵਾਰ ਸੰਗਤਾਂ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜੀਆਂ। ਵਿਛੜੀ ਆਤਮਾ ਦੇ ਨਿਮਿਤ ਅਲਾਣੀਆਂ ਦੇ ਪਾਠ, ਛੇ ਪੁੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਅੰਮ੍ਰਿਤਮਈ ਬਾਣੀ ਦਾ ਪਹਾਉ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਪਿੱਛੇ ਸਰਬੱਤ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲਾ ਹਾਜ਼ਰ ਹੋਇਆ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ, ਅੰਗ ਸੰਗ ਸਹਾਈ ਹੋਣਾ, ਕੜਾ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਬਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲੋ ਚਹੈ, ਖੋਜ ਸ਼ਬਦ ਮੇ ਲੇਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਸ੍ਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਸਰਦਾਰ ਕਰਨੈਲ ਸਿੰਘ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਪੌਤਕ ਸੀ ਨੂੰ ਅੰਤਿਮ ਸੰਸਕਾਰ ਤੋਂ ਉਪਰੰਤ ਗੁਰੂ ਘਰ ਵਿਖੇ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਅਤੇ ਉਪਰੰਤ ਅਰਦਾਸ ਬੇਨਤੀ ਆਪਾਂ ਸਾਰਿਆਂ ਨੇ ਮਿਲ ਕੇ ਗੁਰੂ ਚਰਨਾਂ ਦੇ ਵਿੱਚ ਵਿਛੜੀ ਆਤਮਾ ਲਈ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਬੇਨਤੀ ਹੈ। ਕੜਾਹ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਸੋ ਇੱਥੇ ਹੀ ਦੀਵਾਨ ਦੀ ਸੰਪੂਰਨਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਪ੍ਰਭੂ ਸਰਵ ਜਗ੍ਹਾ ਦੇ ਉੱਪਰ ਰਮਿਆ ਹੋਇਆ ਨਜ਼ਰ ਆਉਂਦਾ। ਹਜ਼ੂਰ ਗਰੀਬ ਨਵਾਜ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਰਮੇ ਹੋਏ ਪਰਮਾਤਮਾ ਨੂੰ ਇਉਂ ਫੁਰਮਾਨ ਕੀਤਾ ਕਿ ਉਹ ਜਲ ਅੰਦਰ ਥਲ ਅੰਦਰ ਮਹੀ ਆਕਾਸ਼ ਅਲ ਧਰਤੀ ਦੇ ਸਾਰੇ ਹਿਰ ਜਗ੍ਹਾ ਦੇ ਉੱਪਰ ਪਰਮਾਤਮਾ ਵਿਆਪਕ ਮਨ ਜਲ ਥਲ ਮਹੀ ਅਲ ਪੂਰੇ ਆ ਸਵਾਮੀ ਸਿਰਜਣ ਹਾਰ ਅਣਕ ਭਾਂਤ ਹੋਏ ਪਸਰੇ ਆ ਨਾਨਕ ਇੱਕ ਅੰਕਾਰ। ਇੱਕ ਪਰਮਾਤਮਾ ਸਾਰੀ ਜਗ੍ਹਾ ਦੇ ਅੰਦਰ ਰਮਿਆ ਹੋਇਆ ਨਜ਼ਰ ਆ ਰਿਹਾ। ਇਹ ਐਸੇ ਰਮੇ ਹੋਏ ਪਰਮਾਤਮਾ ਨੂੰ ਭਗਤ ਨਾਮਦੇਵ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਫੁਰਮਾਨ ਕੀਤਾ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਾਨ ਕੇ ਬੜਾ ਸੁੰਦਰ ਫੁਰਮਾਨ ਕੀਤਾ। ਮੇਰਾ ਗੋਬਿੰਦ ਸਭ ਜਗ੍ਹਾ ਦੇ ਉੱਪਰ ਵਿਆਪਕ ਮਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਣਨੇ ਕੋਈ। ਗੋਬਿੰਦ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕੋਈ ਸੰਸਾਰ ਦਾ ਜ਼ਰਾ ਕੋਈ ਸੰਸਾਰ ਦਾ ਕੋਨਾ ਖਾਲੀ ਨਹੀਂ, ਹਰ ਇੱਕ ਜਗ੍ਹਾ ਦੇ ਉੱਪਰ ਰਮਿਆ ਹੋਇਆ, ਬਲਕਿ ਊਚ ਨੀਚ ਦੇ ਅੰਦਰ ਉਹਦੀ ਜੋਤ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਨ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਐਸੇ ਨੂੰ ਹਜ਼ੂਰ ਗਰੀਬ ਨਵਾਜ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਤੇ ਦਸਮ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਹਾਂ ਤੇ ਭਾਈ ਨੰਦ ਲਾਲ ਜੀ ਆਪਣੀ ਗਜ਼ਲ ਨਾਮੇ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਆ ਕਹਿ ਰਹੇ ਹਨ।

ਸਿਆਣਾ ਬਣ ਜਾ, ਦਿਲਦਾਨਾ ਬਣ ਜਾ। ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ ਪਰਮਾਤਮਾ ਨਜ਼ਰ ਆਉਂਦਾ। ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਸ਼ਿਆਰ ਹਸਤ, ਅੰਦਰ ਰਮਿਆ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ, ਹਿਰਦੇ ਦੇ ਅੰਦਰ ਬੈਠਿਆ ਪ੍ਰਭੂ ਨਜ਼ਰ ਆ ਜਾਏਗਾ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਰੱਬ ਸਭ ਜਗ੍ਹਾ ਦੇ ਅੰਦਰ ਵਿਆਪਕ ਮਾਨ ਨਜ਼ਰ ਆ ਜਾਂਦਾ, ਜਿਵੇਂ ਹਜ਼ੂਰ ਫੁਰਮਾਨ ਕਰਦੇ ਕਹਿੰਦੇ।

ਵੇਖਣਾ ਤੇ ਵੇਖਦੇ ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤੈ ਤੈ ਨਰ ਹਰ। ਹਰ ਇੱਕ ਜਗ੍ਹਾ ਤੇ ਨਰ ਹਰ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮ ਕਲੀ ਮਹੱਲਾ ਪੰਜਵਾਂ।

ਦੇ ਤਿਣਕਿਆਂ ਦੇ ਅੰਦਰ ਵੀ, ਪਰਬਤ ਪਹਾੜਾਂ ਦੇ ਅੰਦਰ ਵੀ, ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਰਮੇ ਹੈ। ਸੁਖਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦਿਆਂ ਕਹਿ ਰਹੇ।

ਸਾਜ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਜਲ ਵਿੱਚ ਹੈ, ਥਲ ਵਿੱਚ ਉਸ ਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਚੰਦਰਮਾ, ਸੂਰਜ, ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ।

ਚੱਕਰ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭੂ ਕੋ ਮਿਲਵੋ ਚਾਹੈ ਉਹ ਸ਼ਬਦ ਮੈਂ ਲਈ। ਸ਼ਬਦ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭੂ ਕੋ ਮਿਲਵੋ ਚਾਹੈ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਤੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ, ਸ਼ਬਦ ਗੁਰੂ ਭਵ ਸਾਗਰ ਤਰੀ, ਸਾਰੇ ਸੰਸਾਰ ਦੇ ਭਵ ਸਾਗਰ ਦੇ ਵਿੱਚੋਂ ਸ਼ਬਦ ਤੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ। ਭਗਤ ਨਾਮਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ, ਫਰਮਾਨ ਕਰਦਿਆਂ ਕਹਿ ਰਿਹਾ,